ਸਾਸ ਹਮਾਰੀ ਜੀਉ ਪਿੰਡ ਸਭ ਤੇਰਾ ਵਾਹਿਗੁਰੂ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਨਿਧਾਵੈ ਧਾਏ ਸਭ ਥਾਈਂ ਹੋਏ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੀ ਕਿਰਪਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸੋਦਰ ਸ਼ਬਦ ਚੌਂਕੀ ਕੀਰਤਨ ਉਪਰੰਤ ਰਹਿਰਾ ਸਾਹਿਬ ਜੀ ਦੀ ਬਾਣੀ ਦੇ ਪਾਠ ਹੋਏ ਹਨ। ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸੁਮਤ ਬਖਸ਼ਣੀ ਜੀ। ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਨੂੰ ਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਣੀ ਜੀ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਉਪਰੰਤ ਸ਼ਾਮ ਦੇ ਦੀਵਾਨਾਂ ਵਿੱਚ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ। ਸੁੱਖ ਹੋਵੇ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਹਾਜ਼ਰੀ ਭਰ ਕੇ ਆਪਣੇ ਜੀਵਨ ਦੇ ਪਲਾਂ ਨੂੰ ਸਫਲਾ ਬਣਾ ਰਹੇ ਹੋ। ਆਪ ਸਭ ਸੰਗਤਾਂ ਨੂੰ ਸਮੂਹ ਸੇਵਾਦਾਰਾਂ ਵੱਲੋਂ ਜੀ ਆਇਆਂ। ਆਓ ਪਿਆਰ ਸਹਿਤ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਵਾਲੇ ਉਹਨਾਂ ਦੇ ਰਾਗੀ ਜਥੇ ਪਾਸੋਂ, ਉਪਰੰਤ ਭਾਈ ਗੁਰਸੇਵਕ ਸਿੰਘ ਜੀ ਆਪ ਸੰਗਤਾਂ ਨੂੰ 7:15 ਵਜੇ ਤੱਕ ਗੁਰਮਤਿ ਵਿਚਾਰਾਂ ਦ੍ਰਿੜ ਕਰਵਾਉਣਗੇ। 7:15 ਤੋਂ 8:15 ਵਜੇ ਤੱਕ ਹਰ ਬੁੱਧਵਾਰ ਦੀ ਤਰ੍ਹਾਂ ਵਾਹਿਗੁਰੂ ਸਿਮਰਨ ਸੰਗਤੀ ਰੂਪ ਦੇ ਵਿੱਚ ਹੋਵੇਗਾ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਗੁਰੂ ਚਰਨਾਂ ਦੀ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰੋ ਜੀ। ਆਪ ਸੰਗਤਾਂ ਨੂੰ ਪਿਆਰ ਸਹਿਤ ਬੇਨਤੀ ਹੈ ਕਿ 10 ਸਤੰਬਰ ਅਤੇ 11 ਸਤੰਬਰ ਦੇ ਸ਼ਾਮ ਦੇ ਦੀਵਾਨਾਂ ਵਿੱਚ ਸਾਧ ਸੰਗਤ ਜੀ ਪੰਥ ਦੇ ਪ੍ਰਸਿੱਧ ਵਿਦਵਾਨ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰਨ ਲਈ ਪਹੁੰਚ ਰਹੇ ਹਨ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਨੇ ਲਾਹੇ ਪ੍ਰਾਪਤ ਕਰਨੇ ਜੀ। ਆਓ ਗੁਰੂ ਚਰਨਾਂ ਨਾਲ ਜੁੜ ਕੇ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ, ਉਹਨਾਂ ਪਾਸੋਂ ਪਾਵਨ ਗੁਰਬਾਣੀ ਸ਼ਬਦ ਵਿਚਾਰ ਸਰਵਣ ਕਰੀਏ ਜੀ।

ਵਾਹਿਗੁਰੂ ਸਾਹਿਬ ਜੀ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਸਤਿਗੁਰ ਜੀ ਨੀ ਨਾ ਸੇਵਿਓ ਸ਼ਬਦ ਨ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ ਆਵੇਂ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਬਿਕੈ ਬਿਕ ਖਾਹੀ ਮਾਇਆ ਮੋਹ ਪਰਮ ਪੈ ਭੂਲੇ ਸਤਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤਿਹ ਮਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਾਂ ਕਰੀ ਵਖਿਆਨ ਦਾਸਨ ਦਾਸ ਕਹਿ ਜਨ ਨਾਨਕ

ਹਉ ਤਿਸ ਵਿੱਟੋਂ ਬਾਰਿਆ ਛੋੜ ਸਿਆਣਪ ਹੋਏ ਇਆਣਾ। ਹਉ ਤਿਸ ਵਿੱਟੋਂ ਬਾਰਿਆ ਖਸਮੇ ਦਾ ਭਾਵੈ ਜਿਸ ਭਾਣਾ। ਹਉ ਤਿਸ ਵਿੱਟੋਂ ਬਾਰਿਆ ਗੁਰਮੁਖ ਮਾਰਗ ਦੇਖ ਲਭਾਣਾ।

ਸਰਣ ਜਾਣ ਜੁਗਤ ਮਹਿਮਾਣਾ, ਦੀਨ ਦੁਨੀ ਦਰਗਹਿ ਪਰਵਾਣਾ। ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਹਿਬ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਵਡਭਾਗੀ ਹਾਂ ਸਾਰੇ ਜੋ ਸੰਧਿਆ ਦੇ ਦੀਵਾਨਾਂ ਵਿੱਚ ਸਤਿਗੁਰਾਂ ਦੀ ਹਜ਼ੂਰੀ 'ਚ ਜੁੜ ਕੇ ਬੈਠੇ ਹਾਂ। ਆਪ ਜੀ ਅੰਮ੍ਰਿਤਮਈ ਕੀਰਤਨ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸਰਵਣ ਕਰ ਰਹੇ ਸੀ। ਜੋ ਕੀਰਤਨ ਹੈ ਇਹ ਸਾਡੇ ਮਨ ਨੂੰ ਸ਼ਾਂਤ ਕਰ ਦਿੰਦਾ ਹੈ। ਜਦੋਂ ਅਸੀਂ ਘਰਾਂ ਤੋਂ ਵਿਚਾਰਾਂ 'ਚ ਆਉਂਦੇ ਹਾਂ, ਵਿਚਾਰਾਂ 'ਚ ਰੋਕਣ ਲਈ ਸਾਨੂੰ ਕੀਰਤਨ ਸੁਣਾਇਆ ਜਾਂਦਾ ਹੈ। ਮਨ ਨੂੰ ਟਿਕਾਉਣ ਲਈ, ਟਿਕੇ ਹੋਏ ਮਨ ਨੂੰ ਫਿਰ ਉਸ ਦੀ ਕਹਾਣੀ ਸੁਣਾਈ ਜਾਂਦੀ ਹੈ ਮਨ ਦੀ, ਫਿਰ ਉਹਨੂੰ ਸਮਝ ਆਉਂਦੀ ਹੈ ਵੀ ਇਹ ਤਾਂ ਗੱਲ ਮੇਰੀ ਓ ਚੱਲ ਰਹੀ ਹੈ। ਇਸ ਲਈ ਜਿਹੜੀ ਵਿਚਾਰ ਹੈ, ਸ਼ਬਦ ਦੀ ਵਿਚਾਰ ਹੈ, ਉਹਦੇ ਵਿੱਚ ਸਾਡੇ ਮਨ ਨੂੰ ਸਮਝਾਇਆ ਜਾਂਦਾ, ਸੋਝੀ ਦਿੱਤੀ ਜਾਂਦੀ ਹੈ, ਗਿਆਨ ਦਿੱਤਾ ਜਾਂਦਾ। ਜਿਹੜਾ ਮਨ ਟਿਕਿਆ ਹੋਊਗਾ, ਰੁਕਿਆ ਹੋਊਗਾ, ਉਸੇ ਨੂੰ ਉਹ ਕਹਾਣੀ ਸਮਝ ਆਉਣੀ ਆ ਵੀ ਇਹ ਤਾਂ ਮੇਰੀ ਆਪਣੀ ਕਹਾਣੀ ਹੈ। ਫਿਰ ਉਹ ਆਪਣੇ ਅੰਦਰ ਦੇਖਦਾ, ਇਹਨੂੰ ਅੰਤਰ ਧਿਆਨ ਹੋਣਾ ਕਿਹਾ ਗੁਰਬਾਣੀ 'ਚ। ਜਦੋਂ ਅਸੀਂ ਆਪਣੇ ਅੰਦਰ ਦੇਖਾਂਗੇ ਫਿਰ ਸਾਨੂੰ ਆਪਣੇ ਆਪ ਦਾ ਗਿਆਨ ਆਉਂਦਾ। ਜਦੋਂ ਅਸੀਂ ਆਪਣੇ ਆਪ ਨੂੰ ਪਛਾਣ ਲਈਏ, ਗੁਰਬਾਣੀ ਕਹਿੰਦੀ ਫਿਰ ਤੁਸੀਂ ਪਰਮਾਤਮਾ ਨੂੰ ਵੀ ਪਛਾਣ ਲਓਗੇ। ਗੁਰਬਾਣੀ 'ਚ ਫਰਮਾਨ ਕਰਦੇ ਨੇ, ਨਾਨਕ ਗੁਰਮੁਖ ਆਪ ਪਛਾਣੇ ਪ੍ਰਭ ਜੈਸੇ ਵਿਨਾਸੀ। ਜਿਨ੍ਹਾਂ ਨੇ ਆਪਣੇ ਆਪ ਨੂੰ ਪਛਾਣਿਆ, ਪ੍ਰਭੂ ਨੂੰ ਪਛਾਣਿਆ, ਅਤੇ ਉਹਨਾਂ 'ਤੇ ਪ੍ਰਭੂ 'ਚ ਕੋਈ ਫਰਕ ਨਹੀਂ ਰਹਿ ਜਾਂਦਾ। ਉਹਨਾਂ ਨੂੰ ਗੁਰਬਾਣੀ 'ਚ ਕਿਹਾ, ਹਰ ਕਾ ਸੇਵਕ ਸੋ ਹਰ ਜਿਹਾ। ਹਰੀ ਅਤੇ ਹਰੀ ਦੇ ਸੇਵਕ 'ਚ ਕੋਈ ਫਰਕ ਨਹੀਂ ਰਹਿ ਜਾਂਦਾ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਹਰ ਹਰ ਜੰਦੋ ਏਕ ਹੈ, ਬਿਬ ਵਿਚਾਰ ਕਿਛ ਨਾ ਹੈ, ਜਲ 'ਤੇ ਉਪਜੇ ਤਰੰਗ ਜੋ ਜਲ ਹੀ ਵਿਖੇ ਸਮਾਏ। ਜਿੱਥੋਂ ਅਸੀਂ ਪੈਦਾ ਹੋਏ ਆਪਣੇ ਆਪ ਦੀ ਸੋਝੀ ਲੈ ਕੇ ਉਹਦੇ 'ਚ ਜਾ ਕੇ ਸਮਾ ਗਏ। ਜਿਹਨੂੰ ਮਾਰ ਕਹਿੰਦੇ, ਜੈ 'ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਏ। ਇਸ ਕਰਕੇ ਉਹਨਾਂ ਦੀ ਇਹ ਗੁਰਬਾਣੀ ਹੈ, ਜਿਹੜੇ ਪਰਮਾਤਮਾ ਦਾ ਰੂਪ ਹੋਏ, ਪਰਮਾਤਮਾ ਨੂੰ ਮਿਲੇ, ਉਹ ਸਾਨੂੰ ਦੱਸਦੇ ਨੇ ਵੀ ਅਸੀਂ ਕਿਵੇਂ ਪਰਮਾਤਮਾ ਨੂੰ ਮਿਲੇ ਅਤੇ ਕਿਵੇਂ ਵਿਛੜੇ ਹੋਏ ਹਾਂ। ਹੁਣ ਸਾਨੂੰ ਕਈ ਵਾਰ ਪਤਾ ਹੀ ਨਹੀਂ ਲੱਗਦਾ ਵੀ ਸਾਡਾ ਕੋਈ ਵਿਛੋੜਾ ਵੀ ਪਿਆ ਹੋਇਆ, ਕਿਉਂਕਿ ਅਸੀਂ ਇੰਨੇ ਵਿਚਾਰਾਂ 'ਚ ਹੁੰਦੇ ਹਾਂ। ਜਦੋਂ ਅਸੀਂ ਸੁਣਦੇ ਹਾਂ ਧਿਆਨ ਨਾਲ, ਫਿਰ ਸਾਨੂੰ ਪਤਾ ਲੱਗਦਾ ਵੀ ਸਾਡਾ ਵਿਛੋੜਾ ਹੈ। ਵਿਛੋੜੇ ਕਰਕੇ ਹੀ ਸਾਰੇ ਦੁੱਖ ਨੇ, ਦੁੱਖ ਵਿਛੋੜਾ ਸਭ ਤੋਂ ਵੱਡਾ ਹੈ, ਪਰਮਾਤਮਾ ਦੇ ਵਿਛੋੜੇ ਦਾ ਦੁੱਖ। ਜਿਹੜੇ ਪਰਮਾਤਮਾ ਨਾਲ ਜੁੜੇ ਹੋਏ ਨੇ, ਵਾਹਿਗੁਰੂ ਨਾਲ ਜੁੜੇ ਹੋਏ ਨੇ, ਗੁਰੂ ਨਾਲ ਜੁੜੇ ਹੋਏ ਨੇ, ਉਹਨਾਂ ਦਾ ਦੁੱਖ ਖਤਮ ਹੋ ਜਾਂਦਾ। ਇਸ ਕਰਕੇ ਉਹ ਦੁੱਖ ਅਤੇ ਸੁੱਖ ਨੂੰ ਜਾਣ ਲੈਂਦੇ ਨੇ, ਹੈ ਕੀ ਹੈ। ਉਹ ਦੁੱਖ ਵਿੱਚ ਸੁੱਖ ਮਨਾਈ, ਇਸ ਲਈ ਉਹਨਾਂ ਨੂੰ ਪਤਾ ਵੀ ਇਹ ਦੁੱਖ ਕੱਪੜੇ ਹੈ। ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਇਸ ਲਈ ਗੁਰਬਾਣੀ ਦੇ ਵਿੱਚ ਫਿਰ ਉਹਨਾਂ ਗੁਰਸਿੱਖਾਂ ਦੀ, ਇਹ ਭਾਈ ਗੁਰਦਾਸ ਦੀਆਂ ਜੋ ਆਪਾਂ ਵਾਰਾਂ ਦੀ ਲੜੀਵਾਰ ਵਿਚਾਰ ਸਰਵਣ ਕਰਦੇ ਆ ਰਹੇ ਹਾਂ, ਇਹ ਜੋ 12ਵੀਂ ਵਾਰ ਹੈ ਉਹਦੀ 3ਜੀ ਪੌੜੀ ਦੀ ਅੱਜ ਵਿਚਾਰ ਕਰ ਰਹੇ ਹਾਂ ਆਪਾਂ। ਭਾਈ ਗੁਰਦਾਸ ਜੀ ਕਹਿੰਦੇ, ਗੁਰੂ ਉਹਨਾਂ ਗੁਰਸਿੱਖਾਂ ਤੋਂ ਬਲਹਾਰ ਜਾਂਦਾ ਹੈ ਜਿਹੜੇ ਗੁਰੂ ਦਾ ਬਚਨ ਮੰਨ ਕੇ ਗੁਰੂ ਦਾ ਰੂਪ ਹੋ ਜਾਂਦੇ ਨੇ। ਜਿਹਨੂੰ ਗੁਰਬਾਣੀ 'ਚ ਕਿਹਾ, ਗੁਰੂ ਸਿੱਖ ਸਿੱਖ ਗੁਰੂ ਹੈ, ਇੱਕੋ ਉਪਦੇਸ਼ ਚਲਾਏ। ਜਿਹੜੇ ਉਹ ਉਪਦੇਸ਼ ਨੂੰ ਮੰਨਦੇ ਆ ਅਤੇ ਅੱਗੇ ਸੰਸਾਰ ਨੂੰ ਉਹ ਉਪਦੇਸ਼ ਦਿੰਦੇ ਨੇ। ਇਸ ਕਰਕੇ ਅੱਜ ਦਾ ਜੋ ਸ਼ਬਦ ਹੈ ਇਹਦੇ ਵਿੱਚ, ਪਹਿਲਾਂ ਵੀ ਆਪਾਂ 2-3 ਦਿਨਾਂ ਤੋਂ ਉਹਨਾਂ ਗੁਰਸਿੱਖਾਂ ਦਾ ਜੀਵਨ ਪੜ੍ਹਦੇ ਆ ਰਹੇ ਹਾਂ, ਅੱਜ ਵੀ ਮਹਾਰਾਜ ਸੱਚੇ ਪਾਤਸ਼ਾਹ ਵੱਲੋਂ ਜੋ ਭਾਈ ਗੁਰਦਾਸ ਜੀ ਨੂੰ ਸੋਝੀ ਦਿੱਤੀ, ਉਹਨਾਂ ਨੇ ਉਹਨਾਂ ਗੁਰਸਿੱਖਾਂ ਦੇ ਬਾਰੇ ਫਿਰ ਦੱਸਿਆ। ਕਹਿੰਦੇ ਗੁਰੂ ਕਹਿੰਦੇ ਉਹਨਾਂ ਤੋਂ ਬਲਹਾਰ ਜਾਂਦਾ ਹੈ,
ਕੁਰਬਾਨ ਜਾਂਦਾ ਐਸੇ ਗੁਰਸਿੱਖਾਂ ਤੋਂ ਜਿਨ੍ਹਾਂ ਨੇ ਗੁਰੂ ਦੇ ਬਾਣੀ ਨੂੰ, ਗੁਰੂ ਦੇ ਬਚਨਾਂ ਨੂੰ ਸੱਤ ਸੱਤ ਕਰਕੇ ਮੰਨਿਆ। ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਉਹੀ ਬਚਨ ਕਰ ਰਹੇ ਨੇ ਜੋ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਸਮਝਾਉਂਦੇ ਸੀ। ਇਸ ਕਰਕੇ ਜੋ ਉਹਨਾਂ ਨੇ ਬਚਨ ਕੀਤੇ ਉਹ ਸ਼ਬਦਾਂ 'ਚ ਸਾਨੂੰ ਦੱਸੇ ਹੋਏ ਨੇ ਅਤੇ ਸਾਨੂੰ ਸਮਝਾ ਰਹੇ ਨੇ। ਇਹ ਬਾਣੀ ਨੂੰ ਸੱਤ ਕਰਕੇ ਜਾਣਿਓ, ਸਤਿਗੁਰ ਕੀ ਬਾਣੀ ਸੱਤ ਸੱਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੋਹ ਕਢਾਏ। ਇਹ ਕਰਤੇ ਪੁਰਖ ਦੀ ਬਾਣੀ ਹੈ, ਵਾਹਿਗੁਰੂ ਦੀ ਬਾਣੀ ਹੈ। ਉਹਨੇ ਸਾਥੋਂ ਲਿਖਾਈ ਤੁਹਾਡੇ ਲਈ, ਉਹਨਾਂ ਨੇ ਸਾਡਾ ਭਲਾ ਕੀਤਾ, ਬਹੁਤ ਵੱਡਾ ਪਰਉਪਕਾਰ ਹੈ। ਇਹ ਗੁਰਬਾਣੀ ਉਚਾਰਨ ਕੀਤੀ, ਸਾਨੂੰ ਸੋਝੀ ਦਿੱਤੀ, ਗਿਆਨ ਦਿੱਤਾ। ਕਸੂਰ ਤਾਂ ਫਿਰ ਸਾਡਾ ਹੀ ਹੈ ਜੇ ਅਸੀਂ ਇਹ ਗਿਆਨ ਨਹੀਂ ਲੈਂਦੇ। ਮਹਾਰਾਜ ਗੁਰਬਾਣੀ 'ਚ ਫਰਮਾਨ ਕਰਦੇ ਨੇ, ਸਾਚਾ ਸਤਿਗੁਰ ਕਿਆ ਕਰੇ ਜਾਂ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੇ ਜਿਉਂ ਬਾਸ ਵਜਾਈਏ ਫੂਕ। ਜੇ ਸਾਨੂੰ ਸਮਝ ਨਹੀਂ ਆ ਰਹੀ ਵਿਚਾਰ, ਫਿਰ ਸਾਡਾ ਕਸੂਰ ਹੈ। ਆਓ ਸ਼ਬਦ ਦੀ ਵਿਚਾਰ ਆਰੰਭ ਕਰੀਏ। ਸੁਰਤੀਆਂ ਨੂੰ ਇਕਾਗਰ ਕਰੋ ਜੀ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੌੜੀ ਹਉਂ ਤਿਸ ਵਿੱਟੋਂ ਵਾਰਿਆ, ਹੁੰਦੇ ਤਾਣ ਜੋ ਹੋਏ ਨਿਤਾਣਾ। ਭਾਈ ਗੁਰਦਾਸ ਜੀ ਕਹਿੰਦੇ ਹਉਂ ਤਿਸ ਵਿੱਟੋਂ ਵਾਰਿਆ, ਗੁਰੂ ਆਪਣੇ ਉਹਨਾਂ ਗੁਰਸਿੱਖਾਂ ਤੋਂ ਕਹਿੰਦੇ ਬਲਹਾਰ ਜਾਂਦਾ। ਹੁੰਦੇ ਤਾਣ ਜੋ ਹੋਏ ਨਿਤਾਣਾ, ਜਿਨ੍ਹਾਂ ਨੂੰ ਗੁਰੂ ਨੇ ਕਿਰਪਾ ਕਰਕੇ ਆਪਣਾ ਰੂਪ ਹੀ ਦੇ ਦਿੱਤਾ, ਉਹ ਕਹਿੰਦੇ ਤਾਣ ਹੁੰਦਿਆਂ ਹੋਇਆਂ ਵੀ ਨਿਤਾਣੇ ਰਹਿੰਦੇ ਨੇ। ਜਾਣੀ ਦੀ ਉਹ ਸ਼ਕਤੀ ਪ੍ਰਦਰਸ਼ਨ ਨਹੀਂ ਕਰਦੇ, ਉਹ ਦੁਨੀਆਂ ਨੂੰ ਦਿਖਾਉਂਦੇ ਨਹੀਂ ਵੀ ਸਾਡੇ ਕੋਲ ਆਹ ਸ਼ਕਤੀ ਆ। ਕਿਉਂਕਿ ਸੰਸਾਰ ਦੇ ਜਿਹੜਾ ਹੈ, ਹਰ ਇੱਕ ਜੀਵ ਨੂੰ ਕੋਈ ਥੋੜ੍ਹੀ ਬਹੁਤੀ ਮਿਲ ਜੇ ਨਾ ਅਹੁਦਾ ਜਾਂ ਕੋਈ, ਉਹ ਫਿਰ ਉਹਦਾ ਆਪਣਾ ਦਿਖਾਉਂਦਾ ਹੈ, ਤਾਣ ਦਿਖਾਉਂਦਾ ਵੀ ਮੈਂ ਹਾਂ ਕੁਛ। ਇਹਨੂੰ ਹਉਮੈ ਕਹਿੰਦੇ ਨੇ। ਜਿਹਦੇ 'ਚ ਹਉਮੈ ਨਹੀਂ ਉਹ ਫਿਰ ਕੀ ਕਹਿੰਦਾ ਹੈ, ਇਹ ਸਭ ਕੁਛ ਤੇਰਾ ਹੈ। ਉਹ ਨਿਮਾਣਾ ਹੋ ਜਾਂਦਾ, ਨਿਤਾਣਾ ਹੋ ਜਾਂਦਾ। ਤਾਣ ਹੁੰਦੇ ਤਾਣ ਉਹ ਕਰ ਸਭ ਕੁਛ ਸਕਦੇ ਨੇ, ਪਰ ਇੰਨੇ ਹੁਕਮ 'ਚ ਆ ਜਾਂਦੇ ਨੇ ਵੀ ਇਹ ਸਾਰਾ ਕੁਛ ਪਰਮੇਸ਼ੁਰ ਦੇ ਹੁਕਮ 'ਚ ਹੋ ਰਿਹਾ, ਕਿਉਂਕਿ ਉਹ ਗੁਰੂ ਦੀ ਹਜ਼ੂਰੀ 'ਚ, ਸਤਿਗੁਰ ਦੀ ਹਜ਼ੂਰੀ 'ਚ ਢਹਿ ਪਏ ਨੇ ਅਤੇ ਸਤਿਗੁਰ ਜਾਣੇ ਸਤਿਗੁਰ ਦਾ ਕੰਮ ਜਾਣੇ। ਇਸ ਕਰਕੇ ਹੁਕਮ 'ਚ ਆ ਜਾਂਦੇ ਨੇ। ਮਹਾਰਾਜ ਕਹਿੰਦੇ ਹੋਏ ਨਿਮਾਣੀ ਢਹਿ ਪਵਾਂ, ਪੂਰੇ ਸਤਿਗੁਰ ਪਾਸ, ਨਿਮਾਣਿਆ ਗੁਰਮਾਣ ਹੈ, ਗੁਰ ਸਤਿਗੁਰ ਕਰੇ ਸਵਾਸ। ਜਦੋਂ ਹੁਕਮ 'ਚ ਆ ਜਾਂਦੇ ਨੇ, ਇਸ ਅਵਸਥਾ 'ਚ ਚੱਲਦੇ ਨੇ, ਮਹਾਰਾਜ ਕਹਿੰਦੇ ਸਤਿਗੁਰ ਉਹਨਾਂ ਨੂੰ ਸ਼ਾਬਾਸ਼ ਦਿੰਦਾ, ਗੁਰੂ ਉਹਨਾਂ ਨੂੰ ਸ਼ਾਬਾਸ਼ ਦਿੰਦਾ ਮੇਰੇ ਸਿੱਖਾਂ ਨੂੰ ਵੀ ਇਹ ਹੁਕਮ 'ਚ ਆ ਗਏ। ਨਿਮਾਣਿਆ ਗੁਰਮਾਣ ਹੈ, ਗੁਰੂ ਨਿਮਾਣਿਆ ਨੂੰ ਮਾਣ ਦਿੰਦਾ, ਸ਼ਾਬਾਸ਼ ਦਿੰਦਾ। ਮਹਾਰਾਜ ਕਹਿੰਦੇ ਐਸੇ ਗੁਰਸਿੱਖਾਂ ਨੂੰ ਬਲਹਾਰ ਜਾਂਦਾ, ਹਉਂ ਤਿਸ ਵਿੱਟੋਂ ਵਾਰਿਆ। ਕਹਿੰਦੇ ਮੈਂ ਉਹਨਾਂ ਗੁਰਸਿੱਖਾਂ ਤੋਂ ਬਲਹਾਰ ਜਾਂਦਾ, ਕੁਰਬਾਨ ਜਾਂਦਾ, ਜੋ ਤਾਣ ਬਲ ਹੁੰਦੇ ਹੋਏ ਆਪਣੇ ਆਪ ਨੂੰ ਨਿਤਾਣਾ ਬਣਾ ਕੇ ਰੱਖਦੇ ਨੇ, ਬਲਹੀਣ। ਗੁਰਬਾਣੀ 'ਚ ਐਸੇ ਗੁਰਸਿੱਖਾਂ ਦੀ, ਜਿਨ੍ਹਾਂ ਨੂੰ ਭਗਤ ਵੀ ਕਿਹਾ ਗਿਆ, ਜਿਹੜੇ ਭਗਤੀ ਕਰਦੇ ਨੇ, ਅਕਾਲ ਪੁਰਖ ਵੱਲੋਂ ਇਹ ਗੁਰਬਾਣੀ ਹੈ। ਗੁਰਬਾਣੀ 'ਚ ਕਹਿੰਦੇ ਵੀ ਮੈਂ ਆਪਣੇ ਗੁਰਸਿੱਖ ਦੀ ਗੱਲ ਨਹੀਂ ਮੋੜਦਾ, ਭਗਤ ਦੀ ਗੱਲ ਨਹੀਂ ਮੋੜਦਾ। ਪਰਮਾਤਮਾ ਕਹਿੰਦਾ ਮੇਰੀ ਕਹੀ ਭਗਤ ਛਡਾ ਸਕਦਾ, ਮੋੜ ਸਕਦਾ। ਇੰਨੀ ਵਡਿਆਈ ਦਿੱਤੀ ਹੈ ਐਸੇ ਗੁਰਸਿੱਖਾਂ ਨੂੰ ਜਿਹੜੇ ਕਿ ਗੁਰੂ ਦਾ ਰੂਪ ਹੋ ਗਏ ਨੇ, ਭਗਤੀ ਕਰਦੇ ਨੇ, ਜਿਹਨੂੰ ਕਹਿੰਦੇ ਮੇਰੀ ਬਾਂਧੀ ਭਗਤ ਛਡਾਵੈ, ਬਾਂਧੀ ਭਗਤ ਨਾਲ ਛੂਟੈ ਮੋਹੇ। ਇਸ ਕਰਕੇ ਜਿਹੜੀ ਗੱਲ ਉਹ ਗੁਰਮੁਖ ਕਹਿ ਦਿੰਦੇ ਨੇ, ਪਰਮਾਤਮਾ ਉਹਨੂੰ ਮੋੜਦਾ ਨਹੀਂ। ਇਸ ਲਈ ਕਹਿੰਦੇ ਐਸੇ ਗੁਰਸਿੱਖਾਂ ਤੋਂ ਬਲਹਾਰ ਜਾਂਦੇ ਹਾਂ, ਜਿਹਨਾਂ ਕੋਲ ਤਾਣ ਹੁੰਦਿਆਂ ਹੋਇਆਂ ਵੀ, ਸਭ ਕੁਛ ਹੁੰਦਿਆਂ ਹੋਇਆਂ ਵੀ ਉਹ ਨਿਤਾਣੇ ਬਣ ਕੇ ਰਹਿੰਦੇ ਨੇ, ਉਹ ਸ਼ਕਤੀ ਪ੍ਰਦਰਸ਼ਨ ਨਹੀਂ ਕਰਦੇ। ਕਿਉਂਕਿ ਆਮ ਤੌਰ 'ਤੇ ਬੰਦਾ ਭਗਤੀ ਕਰਦਾ ਹੀ ਤਾਂ ਹੈ ਵੀ ਮੇਰੇ ਕੋਲ ਕੋਈ ਸ਼ਕਤੀਆਂ ਆ ਜਾਣ, ਕੋਈ ਬਲ ਆ ਜਾਵੇ ਅਤੇ ਮੈਂ ਲੋਕਾਂ ਨੂੰ ਡਰਾਵਾਂ ਅਤੇ ਪਿੱਛੇ ਲਾਵਾਂ। ਇਹ ਕੰਮ ਸਿੱਧ ਕਰਦੇ ਸੀ, ਯੋਗੀ ਕਰਦੇ ਸੀ, ਉਹ ਲੋਕਾਂ ਨੂੰ ਡਰਾਉਂਦੇ ਸੀ ਰਿਧੀਆਂ ਸਿੱਧੀਆਂ, ਪਰ ਗੁਰਸਿੱਖ ਇਹ ਕੰਮ ਨਹੀਂ ਕਹਿੰਦੇ ਕਰਦਾ, ਨਿਸ਼ਾਨੀ ਆ। ਅੱਜ ਵੀ ਬਹੁਤ ਸਾਰੇ ਜੀਵ ਦੂਜੇ ਜੀਵਾਂ ਨੂੰ ਡਰਾਉਂਦੇ ਨੇ, ਹੁੰਦਾ ਕੁਛ ਨਹੀਂ ਉਹਨਾਂ ਦੇ ਪੱਲੇ ਪੱਲੇ, ਕਿਉਂਕਿ ਕਈ ਵਾਰ ਅਸੀਂ ਉਹੀ ਡਰੀ ਜਾਂਦੇ ਹਾਂ। ਗੁਰਬਾਣੀ ਅਨੁਸਾਰ ਜਿਹਦੇ ਕੋਲ ਕੁਛ ਹੈ ਉਹ ਕਿਸੇ ਦਾ ਮਾੜਾ ਨਹੀਂ ਕਰਦਾ,
ਜਿਹਦੇ ਕੋਲ ਕੁਛ ਹੈ ਹੁੰਦੇ ਤਾਣ ਹੁੰਦੇ ਤਾਣ ਜੋ ਹੋਏ ਨਿਤਾਣਾ ਉਹ ਕਿਸੇ ਦਾ ਮਾੜਾ ਨਹੀਂ ਕਰੂਗਾ ਜਿਹਦੇ ਕੋਲ ਕੁਛ ਹੈ ਨਹੀਂ ਉਹ ਕਿਸੇ ਦਾ ਮਾੜਾ ਕਰ ਨਹੀਂ ਸਕਦਾ ਇੱਕ ਡਰ ਆ ਵਹਿਮ ਆ ਭਰਮ ਕਹਿੰਦੇ ਇਹਨੂੰ ਵੀ ਮੈਨੂੰ ਕੁਛ ਇਹ ਕਰ ਨਾ ਦੇਵੇ ਜਾਂ ਇਹ ਕੋਈ ਇਸ ਤਰ੍ਹਾਂ ਨਾ ਕਹਿ ਦੇਵੇ ਜਿਹੜਾ ਗੁਰੂ ਦਾ ਪਿਆਰਾ ਕਿਸੇ ਨੂੰ ਮਾੜਾ ਬਚਨ ਬੋਲਦਾ ਹੀ ਨਹੀਂ ਫਿੱਕਾ ਬੋਲਦਾ ਹੀ ਨਹੀਂ ਕਿਉਂ ਮਾੜਾ ਬੋਲੂ ਉਹਨੂੰ ਪਤਾ ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ ਜੇ ਫਿੱਕਾ ਬੋਲੂੰਗਾ ਮੇਰਾ ਤਨ ਅਤੇ ਮਨ ਫਿੱਕਾ ਹੋ ਜਾਣਗੇ ਅਤੇ ਮੈਨੂੰ ਸਜ਼ਾ ਮਿਲੂਗੀ ਇਸ ਕਰਕੇ ਮਹਾਰਾਜ ਕਹਿੰਦੇ ਐਸੇ ਗੁਰਸਿੱਖ ਤਾਣ ਹੁੰਦਿਆਂ ਹੋਇਆਂ ਵੀ ਨਿਤਾਣੇ ਰਹਿੰਦੇ ਨੇ ਕਿਉਂਕਿ ਨਾਲ ਖਸਮੇ ਰੱਤੀਆਂ ਮਾਣੇ ਸੁੱਖ ਰਲੀਆਂ ਹੁੰਦੇ ਤਾਣ ਨਿਤਾਣੀਆਂ ਰਹਿਣ ਨਮਾਨੜੀਆਂ ਕਹਿੰਦੇ ਵੀ ਉਹ ਖਸਮ ਦੇ ਨਾਲ ਰੰਗੇ ਹੁੰਦੇ ਨੇ ਹੁੰਦੇ ਤਾਣ ਜੋ ਹੋਏ ਨਿਤਾਣਾ ਹੁੰਦੇ ਤਾਣ ਨਿਤਾਣੀਆਂ ਰਹੇ ਨਮਾਨੜੀਆਂ ਇਹ ਗੁਰਬਾਣੀ ਦੇ ਵਿੱਚ ਜੋ ਭਾਈ ਗੁਰਦਾਸ ਜੀ ਗੁਰਬਾਣੀ ਦੀ ਭੇਤ ਦੇ ਰਹੇ ਨੇ ਵੀ ਗੁਰਬਾਣੀ 'ਚ ਵੀ ਇਹੀ ਗੱਲ ਕਹੀ ਆਪਣੇ ਸਿੱਖਾਂ ਨੂੰ ਅਤੇ ਭਾਈ ਗੁਰਦਾਸ ਜੀ ਨੇ ਵੀ ਉਹੀ ਲਿਖੀ ਹੈ ਇਸ ਲਈ ਜਦੋਂ ਅਸੀਂ ਗੁਰਬਾਣੀ ਪੜ੍ਹਾਂਗੇ ਫਿਰ ਸਾਨੂੰ ਸੋਝੀ ਆ ਜਾਂਦੀ ਹੈ ਗਿਆਨ ਆ ਜਾਂਦਾ ਵੀ ਗੁਰਸਿੱਖ ਦਾ ਜੀਵਨ ਕੀ ਹੁੰਦਾ ਮਹਾਰਾਜ ਕਹਿੰਦੇ ਉਹਨਾਂ ਦਾ ਜਨਮ ਸਫਲ ਹੁੰਦਾ ਜੇ ਤੁਸੀਂ ਐਸੇ ਗੁਰਸਿੱਖ ਜਿਹੜੇ ਨਿਮਾਣੇ ਅਤੇ ਨਿਤਾਣੇ ਨੇ ਸੰਗ ਕਰੋਗੇ ਤੁਹਾਡਾ ਜਨਮ ਸਫਲ ਹੋਜੂ ਨਾਨਕ ਜਨਮ ਸਕਾਰ ਤਾਂ ਜੇ ਤਿੰਨ ਕੇ ਸੰਗ ਮਿਲਾਂ ਜੇ ਐਸੇ ਗੁਰਮੁਖਾਂ ਦਾ ਕਹਿੰਦੇ ਸੰਗ ਮਿਲ ਜਾਵੇ ਐਸੇ ਗੁਰਸਿੱਖਾਂ ਦਾ ਕਹਿੰਦੇ ਸਾਡਾ ਵੀ ਜੀਵਨ ਸਫਲ ਕਰ ਦਿੰਦੇ ਨੇ ਆਪਾਂ ਪਿੱਛੇ ਵੀ ਕੱਲ੍ਹ ਸਰਵਣ ਕਰਕੇ ਆਏ ਹਾਂ ਆਪ ਤਰ ਜਾਂਦੇ ਨੇ ਅਤੇ ਦੂਜਿਆਂ ਨੂੰ ਤਾਰ ਦਿੰਦੇ ਨੇ ਇਸ ਕਰਕੇ ਐਸੇ ਗੁਰਸਿੱਖਾਂ ਦੀ ਵਡਿਆਈ ਕਰਦੇ ਹੋਏ ਮਹਾਰਾਜ ਕਹਿੰਦੇ ਹਾਂ ਤਿਸ ਬਿੱਟੋਂ ਵਾਰਿਆ ਹੁੰਦੇ ਤਾਣ ਜੋ ਹੋਏ ਨਿਤਾਣਾ ਅੱਗੇ ਦੱਸਦੇ ਨੇ ਹਾਂ ਤਿਸ ਬਿੱਟੋਂ ਵਾਰਿਆ ਹੁੰਦੇ ਮਾਣ ਜੇ ਰਹੇ ਨਿਮਾਣਾ ਹੁਣ ਕਹਿੰਦੇ ਉਹਨਾਂ ਦੀ ਨਿਸ਼ਾਨੀ ਆ ਜੇ ਕੋਈ ਉਹਨਾਂ ਦੀ ਵਡਿਆਈ ਕਰ ਦਿੰਦਾ ਉਹਨੂੰ ਕੋਈ ਬਹੁਤਾ ਨਹੀਂ ਫਰਕ ਪੈਂਦਾ ਜੇ ਕੋਈ ਉਹਨਾਂ ਦੀ ਬਦਖੋਈ ਕਰਦਾ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਹਾਂ ਤਿਸ ਬਿੱਟੋਂ ਵਾਰਿਆ ਹੁੰਦੇ ਮਾਣ ਕਿਉਂਕਿ ਜਦੋਂ ਪਰਮਾਤਮਾ ਦੇ ਰਸਤੇ 'ਤੇ ਕੋਈ ਚੱਲਦਾ ਉਹਨੂੰ ਵਡਿਆਈ ਮਿਲਦੀ ਹੈ ਸੋਭਾ ਮਿਲਦੀ ਹੈ ਪਰਮਾਤਮਾ ਵੱਲੋਂ ਕੁਦਰਤੀ ਹੈ ਇੱਥੇ ਜੀਵ ਆਪਦੇ ਮਾਣ 'ਚ ਫਸ ਜਾਂਦਾ ਹਉਮੇ 'ਚ ਫਸ ਜਾਂਦਾ ਇਸ ਕਰਕੇ ਉਹ ਹਉਮੇ ਤੋਂ ਰਹਿਤ ਹੋ ਗਿਆ ਹਉਮੇ ਹੀ ਦੇਖੋ ਹਰ ਇੱਕ ਬੰਦਾ ਕਹਿੰਦਾ ਵੀ ਮੈਂ ਜੋ ਕੰਮ ਕਰਦਾ ਮੈਨੂੰ ਕੋਈ ਮਾਣ ਮਿਲੇ ਸੰਸਾਰ ਦੇ ਵਿੱਚ ਦੁਨੀਆ ਵਾਹ ਵਾਹ ਕਹੇ ਜਿਹੜਾ ਗੁਰਸਿੱਖ ਹੈ ਉਹ ਤਾਂ ਵਡਿਆਈ ਕਰਦਾ ਕਿ ਗੁਰੂ ਦੀ ਵਾਹ ਵਾਹ ਹੋਵੇ ਫਰਕ ਇੰਨਾ ਹੈ ਗੁਰਸਿੱਖ ਐਵਾਂ ਹਮੇਸ਼ਾ ਗੁਰੂ ਨੂੰ ਅੱਗੇ ਰੱਖਦਾ ਉਹ ਆਪਣੇ ਗੁਰੂ ਦੀ ਸੋਭਾ ਕਰਦਾ ਆਪਣੀ ਸੋਭਾ ਨਹੀਂ ਇਸ ਕਰਕੇ ਹੁੰਦੇ ਮਾਣ ਜੇ ਉਹਨਾਂ ਨੂੰ ਮਾਣ ਮਿਲਦਾ ਵੀ ਹੈ ਸੰਸਾਰ ਦੇ ਵਿੱਚ ਉਹ ਕਹਿੰਦੇ ਵੀ ਇਹ ਤੇਰੇ ਕਰਕੇ ਆ ਗੁਰੂ ਕਰਕੇ ਆ ਮੇਰੇ 'ਚ ਇਹ ਇੰਨੇ ਗੁਣ ਨਹੀਂ ਇਸ ਲਈ ਮਹਾਰਾਜ ਕਹਿੰਦੇ ਐਸੇ ਗੁਰਮੁਖ ਜਿਨ੍ਹਾਂ ਨੂੰ ਮਾਣ ਮਿਲਦਾ ਸੰਸਾਰ ਦੇ ਵਿੱਚ ਹਉਮੇ 'ਚ ਨਹੀਂ ਆਉਂਦੇ ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਕਈ ਜੀਵ ਸੰਸਾਰ ਦੇ ਵਿੱਚ ਕਾਫੀ ਮਿਹਨਤ ਕਰਦੇ ਨੇ ਅਤੇ ਸੰਸਾਰ ਦੇ ਵਿੱਚ ਸੋਭਾ ਹੋਣ ਲੱਗ ਜਾਂਦੀ ਹੈ ਅਤੇ ਮਾਣ ਆ ਜਾਂਦਾ ਹੈ ਅਤੇ ਮਾਣ ਜਿਹੜਾ ਹੈ ਉਹ ਬੰਦੇ ਨੂੰ ਡੁਬੋ ਦਿੰਦਾ ਇਸ ਤਰ੍ਹਾਂ ਬਾਬਾ ਕਬੀਰ ਜੀ ਵੀ ਦੱਸਦੇ ਨੇ ਗੁਰਬਾਣੀ 'ਚ ਬਾਬਾ ਕਬੀਰ ਕਹਿੰਦੇ ਕਈ ਵਾਰ ਜੀਵ ਸੰਸਾਰ ਦੀ ਮਾਇਆ ਤੋਂ ਪਰਾਮ ਹੋ ਕੇ ਉਸ ਮਾਇਆ 'ਚ ਤੋਂ ਉੱਪਰ ਉੱਠ ਜਾਂਦੇ ਨੇ ਪਰ ਅੱਗੇ ਮਾਣ ਨਹੀਂ ਤਜਿਆ ਹਉਮੇ ਨਹੀਂ ਤਜੀ ਉਹ ਕਹਿੰਦੇ ਵੀ ਵੱਡੇ ਵੱਡੇ ਇੱਥੇ ਆਪਣੇ ਆਪ ਨੂੰ ਭਗਤੀ ਕਰਨ ਵਾਲੇ ਇਸ ਮਾਣ 'ਚ ਫਸ ਗਏ ਜਾ ਕੇ ਹੁੰਦੇ ਮਾਣ ਜੋ ਰਹੇ ਨਿਮਾਣਾ ਹੁਣ ਬਾਬਾ ਕਬੀਰ ਜੀ ਕੀ ਕਹਿੰਦੇ ਨੇ ਕਬੀਰ ਮਾਇਆ ਤਜੀ ਤਾਂ ਕਿਆ ਪਿਆ ਜੋ ਮਾਣ ਤਜਿਆ ਨਾ ਜਾਏ ਕਹਿੰਦੇ ਮਾਣ ਨਹੀਂ ਛੱਡਿਆ ਮਾਇਆ ਛੱਡੀ ਹੈ ਹਉਮੇ ਨਹੀਂ ਛੱਡੀ ਮਾਨ ਮੁਨੀ ਮੁਰ ਮੁਨ ਵਰ ਗਲੇ ਮਾਣ ਸਭੀ ਕੋ ਖਾਏ ਕਹਿੰਦੇ ਇੱਥੇ ਵੱਡੇ ਵੱਡੇ ਜਿਹੜੇ ਮੁਨੀਵਰ ਆਪਣੇ ਆਪ ਨੂੰ ਬੜੇ ਵੱਡੇ ਮੁਨੀ ਭਗਤ ਕਹਾਉਂਦੇ ਕਹਿੰਦੇ ਇਹਦੇ 'ਚ ਫਸ ਗਏ ਬ੍ਰਹਮਾ ਵਿਸ਼ਨੂੰ ਮਹਾਂਦੇਵ ਤ੍ਰੈ ਗੁਣ ਰੋਗੀ ਉਹ ਵੀ ਵਿੱਚ ਹਉਮੇ ਕਾਰ ਕਮਾਈ ਉਹ ਵੀ ਹਉਮੇ 'ਚ ਆ ਗਏ ਭੇਜਿਆ ਜੀ ਨੇ ਉਹਨੂੰ ਭੁੱਲ ਗਏ ਜਿਵੇਂ ਆਪਾਂ ਭੁੱਲ ਗਏ ਜਿਹੜਾ ਉਹਨੂੰ ਭੁੱਲ ਜਾਂਦਾ ਉਹ ਆਪਣੇ ਆਪ 'ਤੇ ਮਾਣ ਕਰਦਾ ਜਿਹੜਾ ਉਹਨੂੰ ਯਾਦ ਕਰਦਾ ਉਹਦੇ 'ਤੇ ਮਾਣ ਕਰਦਾ ਪਰਮਾਤਮਾ 'ਤੇ ਮਾਣ ਕਰੀ ਤੁਧ ਉੱਪਰੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਣ ਕਰੂੰ ਤੁਧ ਉੱਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲ 'ਤੇ ਤੁਮ ਬਖਸ਼ਣ ਹਾਰੇ ਅਸੀਂ ਖਿਨ ਖਿਨ ਭੁੱਲਣ ਵਾਲੇ ਹਾਂ
ਉਹ ਸਦਾ ਹੀ ਬਖਸ਼ਿੰਦਾ ਹੈ। ਇਸ ਲਈ ਮਹਾਰਾਜ ਕਹਿੰਦੇ ਉਹ ਆਪਣਾ ਮਾਣ ਤਿਆਗ ਦਿੰਦੇ ਨੇ, ਰਹੇ ਨਿਮਾਣਾ, ਉਹ ਨਿਮਾਣਾ ਹੋ ਕੇ ਚੱਲਦਾ ਸੰਸਾਰ ਦੇ ਵਿੱਚ। ਹੋਏ ਨਿਮਾਣੀ ਢਹਿ ਪਵਾਂ ਪੂਰੇ ਸਤਿਗੁਰ ਪਾਸ, ਉਹ ਸਤਿਗੁਰ ਅੱਗੇ ਨਿਮ ਜਾਂਦੇ ਨੇ। ਜਿਹੜਾ ਨਿਮ ਜਾਂਦਾ ਉਹਨੂੰ ਵੱਡਾ ਕਿਹਾ ਗੁਰਬਾਣੀ 'ਚ। ਪਰ ਕਹਿੰਦੇ ਨਿਮ ਦੇ ਤਾਂ ਅਪਰਾਧੀ ਵੀ ਹੈ, ਪਰ ਨਿਮਣ ਨਿਮਣ 'ਚ ਫਰਕ ਆ। ਨਿਵੇ ਸੋ ਗੌਰਾ ਹੋਏ ਅਪਰਾਧੀ ਦੂਣਾ ਨਿਵੇ ਜਿਉਂ ਹੰਤਾ ਮਿਰਗਾ ਏ। ਇਸ ਲਈ ਕਹਿੰਦੇ ਸ਼ਿਕਾਰੀ ਵੀ ਨਿੰਮਦਾ ਹੈ ਸ਼ਿਕਾਰ ਦੇ ਨਿਸ਼ਾਨਾ ਲਾਉਣ ਲਈ। ਕਹਿੰਦੇ ਨਿਮਣ ਨਿਮਣ 'ਚ ਫਰਕ ਆ। ਗੁਰਮੁਖ ਜਿਹੜੇ ਆ ਉਹ ਨਿਮਾਣਾ ਹੋ ਕੇ ਰਹਿੰਦੇ ਨੇ, ਉਹ ਆਪਣੇ ਆਪ ਨੂੰ ਨੀਵਾਂ ਰੱਖਦੇ ਨੇ ਅਤੇ ਗੁਰੂ ਨੂੰ ਉੱਚਾ ਰੱਖਦੇ ਨੇ। ਕਈ ਥੋੜ੍ਹਾ ਗਿਆਨ ਆ ਜਾਂਦਾ ਉਹ ਫਿਰ ਗੁਰੂ ਨੂੰ ਵੀ ਭੁੱਲ ਜਾਂਦੇ ਨੇ, ਗੁਰੂ ਤੋਂ ਵੀ ਉੱਚੇ ਹੋ ਜਾਂਦੇ ਨੇ। ਤੁਸੀਂ ਦੇਖਿਓ ਹੋਣੇ ਅੱਜ ਕੱਲ੍ਹ ਕਈ ਕਿੰਤੂ ਪਰੰਤੂ ਬੜਾ ਕਰ ਦਿੰਦੇ ਆ, ਉਹ ਗੁਰਬਾਣੀ ਤੋਂ ਵੀ ਗਾਂਹ ਲੰਘ ਗਏ। ਜਿਹੜੇ ਕਹਿ ਦਿੰਦੇ ਨੇ ਐਂ ਕਿਵੇਂ ਹੋ ਜੂਗਾ, ਗੁਰਬਾਣੀ ਕਹਿੰਦੀ ਕੀ ਨਹੀਂ ਹੋ ਸਕਦਾ। ਬਹੁਤ ਸਾਰਾ ਦੇਖਿਆ ਮੈਂ ਇਤਿਹਾਸ ਨੂੰ ਵਿਗਾੜ ਕੇ ਕਈ ਪੇਸ਼ ਕਰ ਰਹੇ ਨੇ, ਉਹ ਕਹਿੰਦੇ ਐਂ ਕਿਵੇਂ ਹੋ ਜੂਗਾ। ਹੁਣ ਬਚਿੱਤਰ ਸਿੰਘ ਨੂੰ ਮਹਾਰਾਜ ਨੇ ਥਾਪੜਾ ਦਿੱਤਾ, ਹਾਥੀ ਆ ਰਿਹਾ, ਉਹਦੇ ਮੱਥੇ 'ਤੇ ਲੋਹੇ ਦੀਆਂ ਤਵੀਆਂ ਬੰਨੀਆਂ ਵੀ ਆ, ਮਸਤ ਹਾਥੀ ਆ, ਤੂੰ ਉਹਦਾ ਮੁਕਾਬਲਾ ਕਰਨਾ। ਬਚਿੱਤਰ ਸਿੰਘ ਕਹਿੰਦੇ ਜੀ ਮੈਂ ਤਾਂ ਨਹੀਂ ਕਰ ਸਕਦਾ, ਤੁਹਾਡਾ ਹੱਥ ਹੋਊਗਾ ਤਾਂ ਮੈਂ ਕਰ ਸਕਦਾ। ਗੁਰੂ ਸਾਹਿਬ ਨੇ ਥਾਪੜਾ ਦਿੱਤਾ, ਹਾਥੀ ਦਾ ਮੁਕਾਬਲਾ ਕੀਤਾ। ਅਤੇ ਐਸੀ ਉਹ ਅੱਜ ਵੀ ਆਨੰਦਪੁਰ ਸਾਹਿਬ ਜਾਂਦੇ ਆਪਾਂ ਦਰਸ਼ਨ ਕਰਦੇ ਹਾਂ, ਨਾਗਣੀ ਵਰਸ਼ਾ, ਉਹ ਮਾਰਿਆ ਅਤੇ ਹਾਥੀ ਦਾ ਸਿਰ ਪਾੜ ਦਿੱਤਾ, ਪਿੱਛੇ ਨੂੰ ਮੁੜ ਗਿਆ। ਇੱਕ ਪ੍ਰਚਾਰਕ ਮੈਂ ਕਹਿੰਦਾ ਸੁਣਿਆ, ਕਹਿੰਦਾ ਬਚਿੱਤਰ ਸਿੰਘ ਨੇ ਉਹਦੀ ਅੱਖ 'ਚ ਮਾਰਿਆ, ਵੀ ਗੁਰੂ ਦੀ ਕਿਰਪਾ ਨਹੀਂ ਸੀ, ਉਹ ਚਲਾਕ ਬਹੁਤ ਸੀ। ਆਹ ਸਾਡੀਆਂ ਚੁਸਤੀਆਂ, ਇਹਨਾਂ ਨੂੰ ਵਿਦਵਾਨ ਕਹਿੰਦੇ ਨੇ, ਇਹ ਵਿਦਵਤਾ ਹੈ, ਇਹ ਤੋਂ ਵੱਡੇ ਆ। ਇਸ ਕਰਕੇ ਗੁਰੂ ਕੀ ਨਹੀਂ ਕਰ ਸਕਦਾ, ਗੁਰ ਪਰਮੇਸ਼ਰ ਇੱਕੋ ਜਾਣ, ਜਿਹੜਾ ਪਰਮੇਸ਼ਰ ਹੈ ਅਤੇ ਗੁਰੂ ਹੈ ਇੱਕ ਹੈ। ਕਹਿੰਦੇ ਪਰਮੇਸ਼ਰ ਇੱਕ ਫੋਰੇ 'ਚ ਧਰਤੀ ਨੂੰ ਪੈਦਾ ਕਰ ਸਕਦਾ, ਇੱਕ ਫੋਰੇ 'ਚ ਸਾਰਾ ਕੁਛ ਖਤਮ ਕਰ ਸਕਦਾ। ਇਹ ਮੰਤਰ ਕਿਸੇ ਕੋਲ ਨਹੀਂ ਹੈਗਾ ਦੁਨੀਆ 'ਚ, ਜਿਹਨੂੰ ਮਹਾਰਾਜ ਕਹਿੰਦੇ ਹਰਨ ਭਰਨ ਜਾਂ ਕਾ ਨੇਤਰ ਫੋਰ ਤਾਂ ਕਾ ਮੰਤਰ ਨਾ ਜਾਣੇ ਹੋਰ। ਕਹਿੰਦੇ ਇਹ ਮੰਤਰ ਹੋਰ ਕਿਸੇ ਕੋਲ ਨਹੀਂ, ਉਹਦੇ ਹੱਥ 'ਚ ਹੈ ਸਭ ਕੁਛ। ਉਹ ਮੰਤਰ ਹੈ ਨਾਮ, ਉਹਨੂੰ ਸੱਚ ਮੰਤਰ ਕਿਹਾ, ਸੱਚ ਮੰਤਰ, ਉਸ ਨੂੰ ਹਰ ਤੱਤ ਵੀ ਕਿਹਾ ਗਿਆ। ਉਹ ਜਿਹੜਾ ਮੰਤਰ ਹੈ ਉਹ ਮੰਤਰ ਪਰਮਾਤਮਾ ਕੋਲ ਆ, ਗੁਰੂ ਕੋਲ ਆ। ਗੁਰੂ ਇਹ ਕਲਾ ਕਿਸੇ ਤੋਂ ਵੀ ਵਰਤਾ ਸਕਦਾ, ਗੁਰੂ ਕਿਸੇ ਦੇ ਅੰਦਰ ਵੀ ਵਰਤ ਕੇ ਕੁਛ ਵੀ ਕਰ ਸਕਦਾ। ਸੋ ਇਸ ਕਰਕੇ ਸਾਨੂੰ ਗੁਰੂ 'ਤੇ ਭਰੋਸਾ ਨਹੀਂ, ਆਪਦੇ ਗਿਆਨ 'ਤੇ ਬਹੁਤਾ ਭਰੋਸਾ। ਇਸ ਕਰਕੇ ਗੁਰੂ ਦੀ ਵਡਿਆਈ ਕਰਨੀ ਆ, ਆਪਾਂ ਥੱਲੇ ਰਹਿਣਾ, ਨਿਮਾਣੇ ਹੋ ਕੇ ਰਹਿਣਾ। ਜੇ ਤੋ ਦੋ ਚਾਰ ਸ਼ਬਦ ਬੋਲਣੇ ਆ ਗਏ ਨਾ ਸਟੇਜ 'ਤੇ ਆ ਕੇ, ਕੋਈ ਬਹੁਤੀ ਵੱਡੀ ਗੱਲ ਨਹੀਂ, ਮੈਂ ਇਹਨੂੰ ਮੰਨਦਾ। ਬਹੁਤ ਕੁਛ ਇੱਦੋਂ ਅੱਗੇ ਬੋਲਣਾ ਬਹੁਤ ਸੌਖਾ ਹੈ, ਇੱਦੋਂ ਅੱਗੇ ਗਿਆਨ ਤੋਂ ਅੱਗੇ ਧਿਆਨ ਆ ਜਿਹੜਾ ਸਭ ਤੋਂ ਔਖਾ ਹੈ। ਧਿਆਨ ਕਰਕੇ ਦੇਖੋ, ਕਿਤੇ ਬੈਠ ਕੇ ਦਿਖਾ ਦਿਓ, ਇੱਕ ਘੰਟਾ ਕੋਈ ਲਗਾਤਾਰ ਦੁਨੀਆਂ ਤੋਂ ਟੁੱਟ ਕੇ ਇੱਕ ਘੰਟਾ ਬਹਿ ਜਾਓ, ਇਹਨੂੰ ਕਹਿੰਦੇ ਧਿਆਨ। ਇਹਨੂੰ ਗੁਰਬਾਣੀ 'ਚ ਕਿਹਾ 93 ਧਿਆਨ, 93 ਜਾਣਿਆ ਧਿਆਨ, ਦੁਬਾਰਾ ਪਰਮਾਤਮਾ ਨੂੰ ਜਾਣਿਆ ਉਹਨਾਂ ਗੁਰਮੁਖਾਂ ਨੇ।

ਸਿਆਣਪ। ਹੁਣ ਹਰ ਇੱਕ ਬੰਦਾ ਕਹਿੰਦਾ ਮੈਂ ਸਿਆਣਪ, ਸਿਆਣਾ ਬਣਨਾ। ਗੁਰੂ ਦੀ ਮੱਤ 'ਚ ਸਿਆਣਾ ਹੋਰ ਸਿਆਣਾ, ਆਪਦੀ ਮੱਤ 'ਚ ਸਿਆਣਾ ਹੋਰ ਸਿਆਣਾ। ਇਹ ਆਪਦੀ ਚੁਸਤ ਚਲਾਕੀ ਛੱਡ ਸਿਆਣਪਾਂ ਵਾਲੀ ਜਿਹੜੀ। ਇਸ ਕਰਕੇ ਛੋਟ ਸਿਆਣਪ ਹੋਏ ਇਆਣਾ। ਹੁਣ ਇਆਣਾ ਕਹਿੰਦੇ ਨੇ ਬੱਚੇ ਨੂੰ, ਕਹਿੰਦੇ ਬੱਚੇ ਵਰਗਾ ਨਿਰਮਲ ਹੋ ਜਾ। ਬੱਚੇ 'ਚ ਛਲ ਕਪਟ ਨਹੀਂ ਹੁੰਦਾ, ਤੁਸੀਂ ਦੇਖਿਓ ਕਿਤੇ। ਜਦੋਂ ਆਪਾਂ ਬੱਚੇ ਸੀ ਆਪਣੇ 'ਚ ਕਿਹੜਾ ਸੀਗਾ, ਹੁਣ ਕਿੰਨੇ ਆ ਫਿਰ, ਹੁਣ ਵੱਡੇ ਹੋ ਗਏ। ਜਿੰਨਾ ਵੱਡਾ ਹੋਈ ਜਾਓ ਉਨੇ ਛਲ ਕਪਟ ਬੰਦੇ 'ਚ ਵੱਧਦੇ ਜਾਂਦੇ ਆ। ਤਾਂ ਉਹਨਾਂ ਨੇ ਇੱਥੇ ਇਸ਼ਾਰਾ ਕੀਤਾ, ਦੇਖੋ ਸਿਆਣਪ ਹੁੰਦੀ ਹੈ ਚਤੁਰਾਈ ਕਰਨੀ। ਜਿਹੜਾ ਗੁਰਸਿੱਖ ਆ ਉਹ ਗੁਰੂ ਦੇ ਸਨਮੁਖ ਹੋ ਕੇ ਆਪਣੀ ਚਤੁਰਾਈ ਛੱਡ ਕੇ ਗੁਰੂ ਦੀ ਸਿਆਣਪ ਨੂੰ ਸੰਸਾਰ 'ਚ ਲੈ ਕੇ ਚੱਲਦਾ, ਗੁਰੂ ਦੀ ਮੱਤ ਲੈ ਕੇ ਚੱਲਣਾ ਜਿਹਨੂੰ ਕਹਿੰਦੇ ਨੇ। ਇੱਥੇ ਭਾਈ ਗੁਰਦਾਸ ਜੀ ਕਹਿੰਦੇ ਐਸੇ ਗੁਰਸਿੱਖਾਂ ਤੋਂ ਮੈਂ ਬਲਹਾਰ ਜਾਂਦਾ, ਛੋੜ ਸਿਆਣਪ ਜਿਨ੍ਹਾਂ ਨੇ ਆਪਣੀ ਸਿਆਣਪ ਛੱਡ ਦਿੱਤੀ। ਜਿਹਨੂੰ ਸੁਖਮਣੀ ਸਾਹਿਬ 'ਚ ਵੀ ਮਹਾਰਾਜ ਨੇ, ਗੁਰੂ ਅਰਜਨ ਦੇਵ ਜੀ ਨੇ ਕਿਹਾ, ਕਹਿੰਦੇ ਤਜੋ ਸਿਆਣਪਾਂ ਸੁਰਜਨੋ, ਸਿਮਰੋ ਹਰ ਹਰ ਰਾਏ। ਇੱਕ ਨੂੰ ਸਿਮਰੋ, ਆਪਦੀਆਂ ਸਿਆਣਪਾਂ ਪਾਸੇ ਕਰ ਦਿਉ। ਏਕ ਆਸ ਜੋ ਮਨ ਰੱਖੇ ਨਾਨਕ ਦੁੱਖ ਭਰਮ ਭਉ ਜਾਏ। ਕਹਿੰਦੇ ਸਭ ਕੁਛ ਹੀ ਖਤਮ ਹੋ ਜਾਊਗਾ, ਤੁਹਾਡਾ ਦੁੱਖ ਵੀ ਖਤਮ, ਭਰਮ ਵੀ ਖਤਮ। ਹੁਣ ਮਹਾਰਾਜ ਕਹਿੰਦੇ ਆਪਦੀ ਸਿਆਣਪ ਨਹੀਂ ਛੱਡਦਾ ਬੰਦਾ, ਛੋੜ ਸਿਆਣਪ। ਇੱਕ ਹੋਰ ਸਿਆਣੇ ਹੁੰਦੇ ਨੇ, ਉਹ ਸਿਆਣਿਆਂ ਨੂੰ ਕਈ ਵਾਰ ਨਾ ਲੋਕ ਜਾਂਦੇ ਨੇ, ਕਿਹਦੇ ਕੋਲ ਗਿਆ ਜੀ, ਉਹ ਸਿਆਣਿਆਂ ਕੋਲ ਗਏ ਸੀਗੇ, ਜਿਹੜੇ ਕਿ ਟੂਣਾ ਟਾਂਬਣ ਜਾਂ ਕੋਈ ਹੱਥ ਦੇਖਣਾ ਜਾਂ ਕੋਈ ਹੋਰ ਪੱਠੇ ਸਿੱਧੇ ਕੰਮ ਕਰਦੇ ਆ, ਉਹਨਾਂ ਨੂੰ ਲੋਕ ਸਿਆਣੇ ਕਹਿੰਦੇ ਨੇ। ਇਹਦਾ ਮਤਲਬ ਫਿਰ ਤੁਸੀਂ ਮੂਰਖ ਹੋਏ। ਜੇ ਅਸੀਂ ਸਿਆਣੇ ਹਾਂ ਫਿਰ ਸਿਆਣਿਆਂ ਉਹ ਕਿਹੜਾ ਸਿਆਣੇ ਹੋਏ। ਇਸ ਕਰਕੇ ਇਹ ਆਪਦੇ ਆਪ 'ਚ ਚੁਸਤ ਲੋਕ ਹੁੰਦੇ ਨੇ। ਇਹ ਸਿਆਣਪ ਦਾ ਮਤਲਬ ਹੁੰਦਾ ਚਤੁਰਾਈ ਹੁੰਦੀ ਉਹਨਾਂ ਕੋਲ ਬੜੀ, ਗੱਲਾਂ ਉਹੀ ਹੁੰਦੀਆਂ, ਘੁਮਾਉਣੀਆਂ ਫਰਾਉਣੀਆਂ ਹੁੰਦੀਆਂ ਉਹਨਾਂ ਨੇ, ਉਹਨਾਂ ਨੂੰ ਪਤਾ ਹੁੰਦਾ, ਉਹਨਾਂ ਨੇ ਤੁਹਾਨੂੰ ਪੜ੍ਹ ਲੈਣਾ ਹੁੰਦਾ, ਤੁਹਾਡੇ ਤੋਂ ਹੀ ਬੁਲਾ ਕੇ ਤੁਹਾਥੋਂ ਹੀ ਪੁੱਛ ਕੇ ਤੁਹਾਨੂੰ ਦੱਸ ਦੇਣਾ ਹੁੰਦਾ, ਕੁਛ ਚਾਰ ਪੰਜ ਉਪਾਅ ਦੱਸ ਦੇਣੇ ਦੇ, ਉਹ ਸਿਆਣੇ ਬਣ ਜਾਂਦੇ ਨੇ। ਇਸ ਤਰ੍ਹਾਂ ਕੋਈ ਹੱਲ ਨਹੀਂ ਹੁੰਦੇ ਦੁਨੀਆਂ 'ਚ, ਸਾਡਾ ਇਹ ਬੜਾ ਵੱਡਾ ਭਰਮ ਹੈ। ਇਸ ਕਰਕੇ ਮਹਾਰਾਜ ਕਹਿੰਦੇ ਛੋੜ ਸਿਆਣਪ, ਕਹਿੰਦੇ ਆਪਦੀ ਚਤੁਰਾਈ ਛੱਡ ਦੇ, ਕਹਿੰਦੇ ਹੋਏ ਇਆਣਾ, ਬੱਚੇ ਦੀ ਤਰ੍ਹਾਂ ਇਆਣਾ ਬਣ ਜਾ। ਬੱਚੇ ਦੀ ਤਰ੍ਹਾਂ ਛਲ ਕਪਟ ਨਹੀਂ ਬੱਚੇ 'ਚ ਹੁੰਦਾ। ਤੁਸੀਂ ਦੇਖੋ ਕਿ ਬੱਚੇ ਛੋਟੇ ਛੋਟੇ ਹੁੰਦੇ ਆਪਸ ਵਿੱਚ ਹੀ ਲੜ ਪੈਣਗੇ, ਉਹ ਭੁੱਲ ਜਾਂਦੇ ਨੇ ਪੰਜ ਦਸ ਮਿੰਟ ਬਾਅਦ, ਫਿਰ ਉਵੇਂ ਖੇਡਣ ਲੱਗ ਜਾਂਦੇ ਆ। ਆਪਾਂ ਫਲਾਣੇ ਸਮੇਂ ਇਹਨੇ ਮੈਨੂੰ ਆਹ ਗੱਲ ਕਹੀ ਸੀ, ਦੇਖੋ ਨਾਲ ਹੀ ਚੱਕੀ ਫਿਰਦੇ ਮੋਢਿਆਂ 'ਤੇ। ਇਹਦਾ ਮਤਲਬ ਛਲ ਕਪਟ ਸਾਡੇ ਵਿੱਚ ਹੈ। ਛੋਟ ਸਿਆਣਪ ਹੋਏ ਇਆਣਾ, ਬੱਚਿਆਂ ਵਰਗਾ ਬਣ ਜਾ ਕਹਿੰਦੇ ਤੂੰ। ਬੱਚਿਆਂ ਦੇ ਅੰਦਰ ਵੈਰ ਵਿਰੋਧ ਨਹੀਂ ਹੁੰਦਾ, ਨਿਰਮਲ ਹੁੰਦਾ। ਜਦੋਂ ਜਨਮ ਲੈਂਦਾ ਨਾ ਬੱਚਾ, ਤੁਸੀਂ ਦੇਖੋਗੇ ਉਹ ਇੰਨਾ ਨਿਰਮਲ ਹੁੰਦਾ, ਪਰਮਾਤਮਾ ਰੂਪ ਹੁੰਦਾ ਉਦੋਂ। ਤੁਸੀਂ ਉਹ ਦੇ ਵੱਲ ਦੇਖੋਗੇ, ਉਹਨੇ ਤੁਹਾਨੂੰ ਖਿੱਚ ਲੈਣਾ ਆਪਦੇ ਵੱਲ, ਇੰਨੀ ਸ਼ਕਤੀ ਆ। ਜਿਹੜਾ ਮਨ ਨਿਰਮਲ ਆ ਨਾ, ਉਹ ਆਪਦੇ ਵੱਲ ਖਿੱਚ ਲੂ ਤੁਹਾਨੂੰ। ਇਸ ਕਰਕੇ ਉਹ ਇੰਨਾ ਨਿਰਮਲ ਹੁੰਦਾ ਕਿ ਸਾਡਾ ਧਿਆਨ ਉਹਦੇ ਵੱਲ ਚਲਾ ਜਾਂਦਾ, ਹਾਲਾਂਕਿ ਉਹ ਸਾਨੂੰ ਬੁਲਾਉਂਦਾ ਵੀ ਨਹੀਂਗਾ, ਨਾ ਸਾਨੂੰ ਉਹ ਜਾਣਦਾ ਹੁੰਦਾ। ਇੰਨੀ ਉਹ ਨਿਰਮਲਤਾ ਹੁੰਦੀ ਆ ਬੱਚੇ 'ਚ, ਅਸੀਂ ਉਹਦੇ ਨਾਲ ਆਪਣੇ ਆਪ ਹੀ ਗੱਲਾਂ ਕਰੀ ਜਾਂਦੇ ਹਾਂ। ਆਪਾਂ ਕਰਦੇ ਹਾਂ ਨਾ ਸਾਰੇ, ਇਹ ਪ੍ਰੈਕਟੀਕਲ ਗੱਲਾਂ ਜਿਹੜੀਆਂ ਕਿ ਜਦੋਂ ਇਹਨੂੰ ਗੁਰਬਾਣੀ ਨੂੰ ਅਸੀਂ ਦੇਖਾਂਗੇ, ਸੰਸਾਰ ਦੇ ਵਿੱਚ ਸਾਰਾ ਕੁਛ ਵਾਪਰ ਰਿਹਾ, ਜਿਹੜਾ ਇਹ ਗੁਰਬਾਣੀ 'ਚ ਸੋਝੀ ਆ ਗਈ, ਜਦੋਂ ਫਿਰ ਤੁਹਾਨੂੰ ਦਿਸੂਗਾ। ਇਹਨੂੰ ਕਹਿੰਦੇ ਆਪਾਂ ਦਰਸ਼ਕ ਬਣਨਾ, ਜਿਹਨੂੰ ਗਿਆਨ ਹੋ ਜਾਂਦਾ ਉਹ ਦਰਸ਼ਕ ਬਣ ਜਾਂਦਾ, ਉਹ ਦੁਨੀਆਂ ਨੂੰ ਦੇਖਦਾ ਹੈ, ਦੁਨੀਆਂ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਖੇਡ ਕੀ ਹੈ ਸਾਰਾ ਜਿਹੜਾ ਪਰਮਾਤਮਾ ਨੇ ਬਣਾਇਆ। ਹੁਣ ਇੱਥੇ ਇਆਣਾ ਕਿਹਾ ਬੱਚਾ, ਧੰਨਾ ਕਹਿੰਦਾ ਮੈਂ ਬੱਚੇ ਵਰਗਾ ਬਣ ਗਿਆ, ਮੈਨੂੰ ਰੱਬ ਮਿਲ ਗਿਆ। ਦੇਖੋ ਰੱਬ ਮਿਲਣਾ, ਕਹਿੰਦਾ ਮੈਂ ਬੱਚੇ ਵਰਗਾ ਬਣਿਆ। ਕਹਿੰਦੇ ਜਿਹੜਾ ਧੰਨਾ ਸੀ ਨਾ, ਕਹਿੰਦੇ ਪਾਇਓ ਬਾਲ ਬੁੱਧ ਸੁੱਖ ਰੇ, ਕਹਿੰਦੇ ਬਾਲ ਬੁੱਧ ਪਾਈ ਤਾਂ ਸੁੱਖ ਮਿਲੂਗਾ ਤੁਹਾਨੂੰ, ਕਿਉਂਕਿ ਦੁੱਖ ਕੀ ਹੈ ਸਾਡੇ ਵਿਚਾਰ, ਕਿਸੇ ਨਾਲ ਵਿਚਾਰਾਂ ਦਾ ਟਕਰਾਅ ਹੋ ਗਿਆ, ਦੁੱਖ ਖੜਾ ਹੋ ਜਾਂਦਾ। ਜਿਹਦੇ ਨਾਲ ਵਿਚਾਰ ਮਿਲਦੇ ਨਹੀਂ, ਸਾਡੇ ਸਾਹਮਣੇ ਆ ਜੇ ਅਸੀਂ ਉਈ ਦੁਖੀ ਹੋ ਜਾਂਦੇ ਹਾਂ, ਇਹਦਾ ਮਤਲਬ ਵਿਚਾਰਾਂ 'ਚ ਦੁੱਖ ਆ। ਹੁਣ ਧੰਨਾ ਜਿਹੜਾ ਹੈ ਉਹ ਕਹਿੰਦੇ ਵੀ ਬੱਚਿਆਂ ਵਰਗਾ ਮੈਂ ਬਣ ਗਿਆ ਜਦੋਂ ਨਾ, ਫਿਰ ਮੈਨੂੰ ਪਰਮਾਤਮਾ ਮਿਲ ਗਿਆ। ਧੰਨੇ ਪਾਇਆ ਬਾਲ ਬੁੱਧ, ਧੰਨੇ ਕਹਿੰਦਾ ਮੈਂ ਬਾਲ ਬੁੱਧ ਵਰਗਾ, ਕਿਉਂ ਨਿਰਮਲ ਹੋ ਗਿਆ ਕਹਿੰਦਾ ਮੇਰਾ ਮਨ, ਜਦੋਂ ਨਿਰਮਲ ਹੋਇਆ ਮੈਂ ਉਸ ਪਰਮੇਸ਼ਰ ਨੂੰ ਪਾਇਆ।

0: ਆਪਣੇ ਅੰਦਰੋਂ ਹੀ ਪਾਇਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜੇ ਗੁਰਮੁਖ ਹਨ ਉਹ ਬੱਚਿਆਂ ਵਰਗੇ ਨਿਰਮਲ ਹੋ ਜਾਂਦੇ ਨੇ। ਬੱਚੇ ਦੀ ਤਰ੍ਹਾਂ ਜਿਹੜਾ ਉਹਨਾਂ ਦਾ ਮਨ ਹੈ ਉਹਦੇ ਛਲ ਕਪਟ ਨਹੀਂ ਗੁਰਮੁਖਾਂ ਦੀ। ਤਾਂ ਗੁਰੂ ਕਹਿੰਦਾ ਮੈਂ ਕਰਵਾਉਣ ਜਾਂਦਾ ਇਹਨਾਂ ਗੁਰਸਿੱਖਾਂ ਤੋਂ, ਅਤੇ ਗੁਰੂ ਸਾਰਾ ਕੁਛ ਜਾਣਦਾ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਆਪਾਂ ਉਹ ਤੋਂ ਕੀ ਛੁਪਾ ਲਾਂਗੇ। ਆਪਾਂ ਦੁਨੀਆਂ ਤੋਂ ਛੁਪਾ ਸਕਦੇ ਹਾਂ, ਦੁਨੀਆਂ ਨਾਲ ਛਲ ਕਪਟ ਕਰ ਸਕਦੇ ਹਾਂ, ਮਹਾਰਾਜ ਕਹਿੰਦੇ ਤੁਸੀਂ ਪਰਮਾਤਮਾ ਨਾਲ ਨਹੀਂ ਕਰ ਸਕਦੇ, ਗੁਰੂ ਤੋਂ ਵੀ ਨਹੀਂ ਲੁਕੋ ਸਕਦੇ ਤੁਸੀਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਦੱਸ ਰਹੇ ਨੇ ਐਸੀ ਜਿਹੜੀ ਸਿਆਣਪ ਹੈ ਜਿੰਨੀਆਂ ਮਰਜ਼ੀ ਹੋਵਣ ਤੁਹਾਡੀਆਂ ਕਹਿੰਦੇ ਕੰਮ ਨਹੀਂ ਆਉਣੀਆਂ। ਗੁਰੂ ਦੀ ਮਤ 'ਚ ਸਿਆਣੇ ਹੋਣਾ ਇਹ ਵੱਖਰੀ ਗੱਲ ਹੈ। ਜਿਹਨੂੰ ਜਪੁਜੀ ਸਾਹਿਬ 'ਚ ਕਹਿੰਦੇ ਨਾ ਸੈਸ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲਾ ਨਾਲ, ਅੰਤ ਸਮੇਂ ਕੰਮ ਨਹੀਂ ਆਉਂਦੀ ਜਿੰਨੀ ਆਪਦੀਆਂ ਸਿਆਣਪਾਂ। ਫਿਰ ਤਾਂ ਡਾਕਟਰਾਂ ਨੂੰ ਵੀ ਕਹਿੰਦੇ ਬਚਾਲਾ, ਉਹ ਵੀ ਨਹੀਂ ਬਚਾਉਂਦੇ। ਉੱਥੇ ਜਿਹੜੀ ਆਹ ਕੰਮ ਆਉਣੀ ਹੈ ਗੱਲ, ਇਸ ਕਰਕੇ ਮਹਾਰਾਜ ਕਹਿੰਦੇ ਇਹ ਸਿਆਣਪ ਜਿਹੜੀ ਹੈ ਕਹਿੰਦੇ ਜਿੰਨੀਆਂ ਮਰਜ਼ੀ ਸਿਆਣਪਾਂ ਕਰ ਲਾ ਇਹ ਤੇਰੇ ਕੰਮ ਨਹੀਂ ਆਉਣੀ ਆ, ਤੈਨੂੰ ਇਆਣਾ ਬਣਨਾ ਪੈਣਾ। ਤਿਸ ਹੀ ਕੀ ਕਰ ਆਸਮਾਨ ਜਿਸ ਕਾ ਸਭ ਬੇਸਾਹ, ਸਭ ਸਿਆਣਪਾਂ ਛੱਡ ਕੇ ਗੁਰ ਕੇ ਚਰਨੀ ਪਾਓ। ਕਹਿੰਦੇ ਤੂੰ ਗੁਰੂ ਦੇ ਚਰਨਾਂ 'ਚ ਆ ਜਾ, ਗੁਰੂ ਦੀ ਮਤ ਲੈ ਲਾ। ਗੁਰੂ ਤੈਨੂੰ ਸਿਆਣਾ ਜਿਹੜਾ ਬਣਾਊਗਾ ਨਾ, ਉਹ ਸਿਆਣਪ ਅਸਲੀ ਸਿਆਣਪ ਹੈ ਜਿਹੜੀ ਗੁਰੂ ਦੀ ਮਤ। ਤਾਂ ਹੀ ਗੁਰਬਾਣੀ 'ਚ ਕਿਹਾ ਨਾ ਮਨ ਕੀ ਮਤੜੀ ਤਿਆਗੋ ਹਰ ਜਨ ਇਹੀ ਬਾਤ ਕਠੈਣੀ। ਜਿਹੜਾ ਮਨ ਦੀ ਮਤ ਹੈ ਉਹ ਛੱਡ ਕੇ ਗੁਰਮਤ ਦੇ ਧਾਰਨੀ ਬਣਨਾ। ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਉਸ ਪਰਮੇਸ਼ਰ ਨੂੰ ਪਾਇਆ ਉਹਨਾਂ ਨੇ ਸਿਆਣੇ ਬਣੇ, ਗੁਰੂ ਦੀ ਸ਼ਰਨ 'ਚ ਆ ਗਏ। ਮਹਾਰਾਜ ਕਹਿੰਦੇ ਆਪਦੀਆਂ ਸਿਆਣਪਾਂ ਭਾਵੇਂ ਲੱਖ ਕਰ ਲਓ, ਲੱਖ ਸਿਆਣਪ ਜੇ ਕਰੇ ਲੱਖ ਸੋ ਪ੍ਰੀਤ ਮਿਲਾਪ, ਬਿਣ ਸੰਗਤ ਸਾਧਨਾ ਧਰਾਪੀਐ, ਬਿਣ ਨਾਵੈ ਦੁੱਖ ਸੰਤਾਪ। ਕਹਿੰਦੇ ਜਿਹੜੀ ਆ ਸਾਧ ਸੰਗਤ ਹੈ, ਸਤ ਸੰਗਤ ਹੈ, ਇੱਥੇ ਆ ਕੇ ਤੁਹਾਨੂੰ ਭੇਤ ਆਉਣਾ। ਕਿਉਂਕਿ ਉਦੋਂ ਭੇਤ ਆਉਣਾ ਜਿਵੇਂ ਆਪਾਂ ਸ਼ੁਰੂ 'ਚ ਗੱਲ ਕੀਤੀ ਆ, ਪਹਿਲਾਂ ਤੁਹਾਨੂੰ ਕੀਰਤਨ ਸੁਣਨਾ ਪੈਂਦਾ, ਵਿਚਾਰਾਂ ਤੋਂ ਮੁਕਤ ਹੁੰਦੇ ਹਾਂ ਅਸੀਂ, ਸ਼ਾਂਤ ਰਸ 'ਚ ਲੈ ਆਉਂਦਾ ਸਾਡਾ ਮਨ, ਫਿਰ ਇਹ ਗੁਰੂ ਦੀ ਵਿਚਾਰ ਜਦੋਂ ਚੱਲਦੀ ਉਹ ਸਾਡੇ ਹਿਰਦੇ 'ਚ ਵੱਸ ਜਾਂਦੀ ਹੈ, ਕਿਉਂਕਿ ਮਨ ਸੁਣਨ ਦੀ ਅਵਸਥਾ 'ਚ ਆ ਜਾਂਦਾ। ਜਦੋਂ ਮਨ ਸੁਣਦਾ ਫਿਰ ਇਹ ਵਿਚਾਰ ਸਾਡੇ ਹਿਰਦੇ 'ਚ ਵੱਸ ਜਾਂਦੀ ਆ, ਇਹਨੂੰ ਕਹਿੰਦੇ ਆ ਸਿੱਖੀ। ਵਿਚਾਰ ਨੂੰ ਹਿਰਦੇ 'ਚ ਵਸਾ ਕੇ ਚਲੇ ਗਏ ਉਹ 'ਤੇ ਅਮਲ ਕਰਨਾ, ਫਿਰ ਸਿੱਖੀ ਸਿੱਖਿਆ ਗੁਰ ਵਿਚਾਰ। ਇਹ ਗੁਰੂ ਦੀ ਵਿਚਾਰ ਜਦੋਂ ਹਿਰਦੇ 'ਚ ਵਸਾਉਂਦੇ ਹਾਂ ਇਹਨੂੰ ਕਹਿੰਦੇ ਆ ਨਦਰੀ ਕਰਮ, ਫਿਰ ਸਾਡੇ ਕਰਮ ਬਣਦੇ ਨੇ, ਗੁਰੂ ਦੀ ਨਜ਼ਰ ਹੁੰਦੀ ਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਦਰੀ ਕਰਮ ਲੰਘਾਵੇ ਪਾਰ, ਫਿਰ ਉਹ ਪਾਰ ਹੋ ਜਾਂਦੇ ਨੇ ਸੰਸਾਰ ਸਾਗਰ ਤੋਂ। ਇਹਦੇ ਵਿੱਚ ਰਹਿੰਦਿਆਂ ਹੋਇਆਂ ਉਹਨਾਂ ਨੂੰ ਜੀਵਨ ਦੀ ਜਾਂਚ ਗੁਰੂ ਸਿਖਾ ਦਿੰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੋਂ ਤਿਸ ਬਿੱਟੋਂ ਵਾਰਿਆ ਛੋੜ ਸਿਆਣਪ ਹੋਏ ਆਣਾ, ਵੀ ਤੁਸੀਂ ਜਿਹੋ ਜਿਹੇ ਬਚਪਨ 'ਚ ਸੀ, ਜਿਹੋ ਜਿਹੇ ਜਨਮ ਵੇਲੇ ਸੀ, ਉਹੋ ਜਿਹੇ ਹੋ ਜਾਓ। ਬਾਬਾ ਕਬੀਰ ਜੀ ਵੀ ਇੱਥੋਂ 'ਤੇ ਗੁਰਬਾਣੀ 'ਚ ਦੱਸਦੇ ਨੇ, ਕਹਿੰਦੇ ਜੇ ਕਿਤੇ ਇਹਦਾ ਜਨਮ ਹੋਇਆ ਸੀ ਉਹੋ ਜਿਹਾ ਸਾਰੀ ਉਮਰ ਰਹਿੰਦਾ ਨਾ, ਇਹਦੇ ਵਰਗਾ ਕੋਈ ਦੁਨੀਆਂ 'ਚ ਨਹੀਂ ਸੀ। ਇਸ ਲਈ ਉਹ ਸਾਨੂੰ ਦੱਸਦੇ ਨੇ ਜੈਸੀ ਉਪਜੀ ਪੇਟ 'ਤੇ ਤੈਸੀ ਨਿਭੈ ਓੜ, ਹੀਰਾ ਕਿਸਕਾ ਬਾਪੜਾ ਪੁੱਜੇ ਨਾ ਰਤਨ ਕਰੋੜ। ਕਹਿੰਦੇ ਇਹਦਾ ਕੋਈ ਮੁੱਲ ਨਹੀਂ ਸੀ ਫਿਰ, ਇੰਨਾ ਇਹ ਕੀਮਤੀ ਆ ਮਨ ਸਾਡਾ। ਪਰ ਜਿਹੜਾ ਮਨ ਹੈ ਇਹ ਸੰਸਾਰ ਚੱਕ ਕੇ ਇਹ ਸੰਸਾਰ ਦੇ ਨਾਲ ਜੁੜਨ ਕਰਕੇ ਭੁੱਲਣ ਕਰਕੇ, ਇਸ ਕਰਕੇ ਮਹਾਰਾਜ ਕਹਿੰਦੇ ਛਲ ਕਪਟ ਦੇ ਵਿੱਚ ਲੈ ਗਿਆ। ਸਿਆਣਪ ਛੱਡ ਦਿਓ ਹੁਣ ਤੁਸੀਂ। ਹੋਂ ਤਿਸ ਬਿੱਟੋਂ ਵਾਰਿਆ ਖਸਮੇ ਕਾ ਭਾਵੈ ਜਿਸ ਭਾਣਾ। ਹੁਣ ਕਹਿੰਦੇ ਮੈਂ ਉਹਨਾਂ ਗੁਰਸਿੱਖਾਂ ਤੋਂ ਬਲਹਾਰ ਜਾਂਦਾ, ਵਾਰਨੇ ਜਾਂਦਾ, ਖਸਮੇ ਕਾ ਭਾਵੈ ਜਿਸ ਭਾਣਾ। ਹੁਣ ਜਿਨ੍ਹਾਂ ਨੂੰ ਹੁਕਮ ਮਿੱਠਾ ਲੱਗਦਾ, ਭਾਣਾ ਜਿਹੜੇ ਗੁਰਬਾਣੀ 'ਚ ਬਹੁਤ ਸਾਰੇ ਸ਼ਬਦ ਆ, ਗੱਲ ਇੱਕੋ ਹੀ ਇਹਨਾਂ ਦਾ ਮੀਨਸ, ਨਾਮ ਹੁਕਮ ਭਾਣਾ, ਇਹਨਾਂ ਸਾਰਿਆਂ ਦਾ ਮਤਲਬ ਇੱਕ ਹੀ ਆ। ਭਾਣੇ ਨੂੰ ਹੀ ਸ਼ਬਦ ਦੇ ਵਿੱਚ ਸੁਰਤੀ ਨੂੰ ਜੋੜਨਾ ਕਿਹਾ ਗਿਆ, ਉਹ ਹੁਕਮ 'ਚ ਆ ਜਾਂਦਾ ਮਨ, ਜਿਹੜਾ ਸ਼ਬਦ ਨਾਲ ਜੁੜ ਜਾਂਦਾ ਉਹ ਭਾਣੇ 'ਚ ਆ ਗਿਆ। ਇਸ ਕਰਕੇ ਭਾਣਾ ਜਿਹੜਾ ਹੈ ਖਸਮ ਦਾ, ਖਸਮ ਹੈਗਾ ਸਾਡਾ ਇੱਕ ਵਾਹਿਗੁਰੂ, ਜਿਹੜਾ ਵਾਹਿਗੁਰੂ ਦਾ ਹੁਕਮ ਹੈ, ਜਿਹਨੂੰ ਗੁਰਬਾਣੀ 'ਚ ਕਹਿੰਦੇ ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਜੇ ਕਹਿੰਦੇ ਤੁਸੀਂ ਹੁਕਮ ਨੂੰ ਮੰਨ ਲਿਆ ਤਾਂ ਤੁਸੀਂ ਪ੍ਰਵਾਨ ਹੋ ਜਾਓਗੇ। ਹੁਕਮ ਮੰਨਿਆ ਹੋਵੇ ਪ੍ਰਮਾਣ ਤਾਂ ਖਸਮੇ ਕਾ ਮਹਿਲ ਪਾਏ ਸੀ। ਕਹਿੰਦੇ ਤੁਹਾਨੂੰ ਖਸਮ ਆਪਣੇ ਘਰੇ ਬਿਠਾ ਲੂਗਾ ਜੇ ਤੁਸੀਂ ਉਹਦੇ ਹੁਕਮ 'ਚ ਆ ਜਾਵੋ, ਗੁਰੂ ਦੇ ਹੁਕਮ 'ਚ ਆ ਜਾਵੋ। ਇਸ ਕਰਕੇ ਮਹਾਰਾਜ ਕਹਿੰਦੇ ਭਾਣੇ 'ਚ ਆ ਜਾਂਦਾ ਜਦੋਂ ਮਨ ਖਸਮ ਦੇ। ਹੁਣ ਖਸਮ ਨੂੰ ਜਿਹੜਾ ਭੁੱਲ ਜਾਂਦਾ, ਆਪਾਂ ਰਹਿ ਰਸ ਰੋਜ਼ ਪੜ੍ਹਦੇ ਹਾਂ, ਹੁਣ ਰਹਿ ਰਸ ਸੱਚੇ ਪਾਤਸ਼ਾਹ ਦੱਸ ਰਹੇ ਨੇ ਖਸਮ ਵਸਾਰੇ ਅਤੇ ਕਮਜਾਤ, ਜਿਹਨੇ ਆਪਣੇ ਖਸਮ ਨੂੰ ਹੀ ਵਿਸਾਰਤਾ, ਖਸਮ ਛੋੜ ਦੂਜੇ ਲੱਗੇ, ਜਿਹੜੇ ਦੂਜੇ ਦੀ ਪੂਜਾ ਕਰਦੇ ਨੇ। ਇੱਕ ਵਾਹਿਗੁਰੂ ਤੋਂ ਬਿਨਾਂ, ਗੁਰੂ ਤੋਂ ਬਿਨਾਂ ਕਿਸੇ ਦੂਜੇ ਦੀ ਪੂਜਾ ਥਾਂ ਨਹੀਂ ਪੈਂਦੀ। ਇਸ ਲਈ ਜਿਹਨੂੰ ਗਿਆਨ ਹੋ ਜਾਂਦਾ ਉਹ ਇੱਕ ਦੀ ਪੂਜਾ ਕਰਦਾ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹ ਕਿਹਾ ਸਾਨੂੰ, ਇੱਕ ਅਕਾਲ ਪੁਰਖ ਦੀ ਪੂਜਾ ਕਰਦਾ ਮੇਰਾ ਸਿੱਖ, ਪੂਜਾ ਅਕਾਲ ਦੀ, ਨਿਰੰਕਾਰ ਦੀ ਪੂਜਾ ਜਿਹੜੀ ਹੈ ਉਹ ਥਾਂ ਪੈਂਦੀ ਹੈ। ਪਰਚਾ ਸ਼ਬਦ ਦਾ, ਜਿਹੜਾ ਇਹ ਗੁਰਬਾਣੀ ਦਾ ਸ਼ਬਦ ਹੈ ਇਹਦੇ ਨਾਲ ਪਰਚਣਾ, ਇਹਦੀ ਵਿਚਾਰ ਨਾਲ ਜੁੜਨਾ। ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ, ਐਸੇ ਗੁਰਸਿੱਖਾਂ ਦੀ ਜਿਨ੍ਹਾਂ ਦੀ ਇਹ ਵਡਿਆਈ ਹੋ ਰਹੀ ਹੈ, ਐਸੇ ਗੁਰਸਿੱਖਾਂ ਨੂੰ ਮਿਲਣਾ ਜਿਨ੍ਹਾਂ ਨੂੰ ਮਿਲ ਕੇ ਸਾਨੂੰ ਗੁਰੂ ਚਿੱਤ ਆਵੇ, ਪਰਮਾਤਮਾ ਚਿੱਤ 'ਚ ਵੱਸ ਜਾਵੇ। ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਖਸਮ ਨਿਰੰਕਾਰ ਵਾਹਿਗੁਰੂ ਉਹਦਾ ਜਿਹੜਾ ਭਾਣਾ ਹੈ ਉਹ ਚੰਗਾ ਲੱਗੇ। ਕੱਲ੍ਹ ਪਰਸੋਂ ਆਪਾਂ ਇੱਕ ਪਿੱਛੇ ਪੜ੍ਹ ਕੇ ਆਏ ਹਾਂ, ਗੁਜਰਾਤ ਦੇ ਵਿੱਚ ਭਾਈ ਭਿਖਾਰੀ ਜੀ ਦਾ ਜ਼ਿਕਰ ਆਇਆ ਸੀ। ਛੇਵੇਂ ਪਾਤਸ਼ਾਹ ਵੇਲੇ ਗੁਰਸਿੱਖ ਦਾ ਜ਼ਿਕਰ ਆਇਆ ਸੀ, ਉਹ ਪੰਜਵੇਂ ਪਾਤਸ਼ਾਹ ਦੇ ਵਿੱਚ ਤਾਂ ਗੁਰਸਿੱਖ ਸੀ, ਛੇਵੇਂ ਪਾਤਸ਼ਾਹ ਤੱਕ ਉਹ ਸੰਸਾਰ 'ਚ ਰਹੇ। ਭਾਈ ਭਿਖਾਰੀ ਜੀ ਭਾਣੇ 'ਚ ਆ ਗਏ, ਪੰਜਵੇਂ ਪਾਤਸ਼ਾਹ ਕੋਲ ਗੁਰਸਿੱਖ ਆਇਆ। ਜਿਵੇਂ ਆਪਣੇ ਅੰਦਰ ਵੀ ਸ਼ੰਕਾ ਹੋ ਜਾਂਦਾ ਵੀ ਮਹਾਰਾਜ ਕੋਈ ਤੁਹਾਡਾ ਐਸਾ ਗੁਰਸਿੱਖ ਹੈ ਜਿਹੜਾ ਭਾਣੇ 'ਚ ਹੋਵੇ, ਜਿਹਨੂੰ ਪਤਾ ਹੋਵੇ ਵੀ ਇਹ ਖੇਲ, ਜਿਹੜਾ ਬੁੱਝ ਚੁੱਕਿਆ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦਾ ਸ਼ੰਕਾ ਦੂਰ ਕਰਨ ਲਈ ਗੁਰਸਿੱਖਾਂ ਕੋਲ ਭੇਜ ਦਿੰਦੇ ਸੀ। ਕਹਿੰਦੇ ਗੁਜਰਾਤ ਦੇ ਵਿੱਚ ਭਾਈ ਭਿਖਾਰੀ ਜੀ, ਤੂੰ ਉਹਦੇ ਕੋਲ ਚਲਿਆ ਜਾ, ਉਹਨੂੰ ਮਿਲ ਕੇ ਤੇਰਾ ਸ਼ੰਕਾ ਦੂਰ ਹੋ ਜਾਊਗਾ। ਭਾਈ ਭਿਖਾਰੀ ਜੀ ਉਹ ਗੁਰਸਿੱਖ ਜਗਿਆਸੂ ਸੀ, ਜਿਹਦੇ ਅੰਦਰ ਤੜਫ ਹੁੰਦੀ ਹੈ, ਜਗਿਆਸੂ ਕਹਿੰਦੇ ਉਹਨੂੰ। ਉਹ ਭਿਖਾਰੀ ਜੀ ਕੋਲ ਚਲਿਆ ਗਿਆ। ਜਦੋਂ ਭਾਈ ਭਿਖਾਰੀ ਜੀ ਕੋਲ ਗਿਆ, ਉਹਨੂੰ ਦੱਸਿਆ ਵੀ ਮੈਨੂੰ ਗੁਰੂ ਅਰਜਨ ਦੇਵ ਜੀ ਨੇ ਤੁਹਾਡੇ ਕੋਲ ਭੇਜਿਆ, ਮੇਰਾ ਇਹ ਸਵਾਲ ਆ ਵੀ ਮੈਂ ਭਾਣਾ ਕੀ ਆ, ਉਹ ਕਿਵੇਂ ਮੰਨਿਆ ਜਾਂਦਾ, ਮੈਨੂੰ ਇਹ ਸੋਝੀ ਦਿਓ। ਉਹ ਕਹਿੰਦੇ ਜੀ ਕੋਈ ਗੱਲ ਨਹੀਂ, ਕੁਛ ਦਿਨ ਰਹੋ ਤੁਸੀਂ ਇੱਥੇ, ਆਪਾਂ ਬੰਦਗੀ ਕਰਦੇ ਹਾਂ, ਸਿਮਰਨ ਕਰਦੇ ਹਾਂ ਇਕੱਠੇ ਬੈਠ ਕੇ, ਅਤੇ ਵਾਹਿਗੁਰੂ ਕਿਰਪਾ ਕਰਨ ਪਤਾ ਲੱਗ ਜਾਵੇ ਤੁਹਾਨੂੰ। ਉਹ ਕੁਛ ਦਿਨ ਉੱਥੇ ਰਹਿਣ ਲਈ ਗਿਆ ਸੀ, ਦੂਰੋਂ ਚੱਲ ਕੇ ਗਿਆ ਸੀ, ਅਤੇ ਉਹਨਾਂ ਦੇ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਸੀ ਭਾਈ ਭਿਖਾਰੀ ਜੀ ਦੇ ਪੁੱਤਰ ਦਾ, ਵਿਆਹ ਰੱਖਿਆ ਹੋਇਆ, ਤਾਂ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ। ਨਾਲ ਦੀ ਨਾਲ ਭਾਈ ਭਿਖਾਰੀ ਜੀ ਕੁਛ ਅੱਗੇ ਬੈਠਣ ਲਈ ਨਾ, ਅੱਜ ਵਰਗਾ ਸਾਧਨ ਨਹੀਂ ਸੀਗੇ, ਕੱਪੜੇ ਪੱਲੀਆਂ ਵਗੈਰਾ ਸਿਉਂ ਕੇ ਬਿਠਾਉਣ ਲਈ ਬਣਾਇਆ ਜਾਂਦਾ ਸੀਗਾ, ਉਹ ਵੀ ਨਾਲ ਦੀ ਨਾਲ ਸੀ ਰਹੇ ਸੀਗੇ। ਉਹਨਾਂ ਨੇ ਪੁੱਛਿਆ ਵੀ ਵਿਆਹ ਦਾ ਕਾਰਜ ਹੈ ਤੁਸੀਂ ਇਹ ਤਾਂ ਆਹ ਕੀ ਤੁਸੀਂ ਪੱਲੀਆਂ ਵਗੈਰਾ 'ਤੇ ਬਿਠਾਓਗੇ? ਉਹ ਕਹਿੰਦੇ ਨਹੀਂ, ਇਹ ਵੀ ਕੰਮ ਆਉਣਗੀਆਂ। ਉਹ ਸਿਉਂਤੀ ਗਏ ਅਤੇ ਨਾਲ ਸਿਮਰਨ ਕਰਾਉਂਦੇ ਰਹੇ ਉਹਨੂੰ, ਅਤੇ ਵਿਆਹ ਦਾ ਦਿਨ ਆ ਗਿਆ, ਵਿਆਹ ਦਾ ਕਾਰਜ ਆ ਗਿਆ। ਖਸਮੇ ਕਾ ਭਾਵੈ ਜਿਸ ਭਾਣਾ, ਹੁਣ ਵਿਆਹ ਦਾ ਕਾਰਜ ਹੋ ਗਿਆ, ਬੱਚੇ ਨੂੰ ਵਿਆਹ ਕੇ ਲਿਆਂਦਾ, ਘਰੇ ਆਏ, ਘਰੇ ਆਉਣ ਸਾਰ ਬੱਚੇ ਦੇ ਦਰਦ ਹੋਇਆ, ਡੈਥ ਹੋ ਗਈ, ਮੌਤ ਹੋ ਗਈ। ਅਤੇ ਭਾਈ ਭਿਖਾਰੀ ਜੀ ਉਸੇ ਟਾਈਮ ਹੀ ਉਹਦੇ ਹੁਕਮ ਚੁੱਕ ਰਿਹਾ ਕਰਮ, ਬੈਠਣ ਲਈ ਉਹ ਪੱਲੀਆਂ ਕੱਢੀਆਂ, ਵਿਛਾਈਆਂ, ਲੋਕ ਆਏ ਬੈਠੇ। ਉਹ ਗੁਰਸਿੱਖ ਨੂੰ ਪਤਾ ਲੱਗਿਆ ਵੀ ਹਾਂ, ਇਹਨੂੰ ਪਹਿਲਾਂ ਪਤਾ ਸੀ। ਉਹਨਾਂ ਨੇ ਉਹਨੂੰ ਸਵਾਲ ਕੀਤਾ, ਕਿਉਂਕਿ ਜਿੰਨਾ ਚਿਰ ਸਵਾਲਾਂ ਦੇ ਜਵਾਬ ਨਹੀਂ ਮਿਲਦੇ ਨਾ, ਉਨਾ ਚਿਰ ਤੁਸੀਂ ਵੀ ਇਹ ਰਾਹ 'ਤੇ ਨਹੀਂ ਚੱਲ ਸਕਦੇ, ਕਿਉਂਕਿ ਸਵਾਲ ਰੁਕਾਵਟ ਆ, ਉੱਤਰ ਜ਼ਰੂਰੀ ਆ। ਸਾਰੇ ਸਵਾਲਾਂ ਦੇ ਜਵਾਬ ਗੁਰੂ ਗ੍ਰੰਥ ਸਾਹਿਬ 'ਚ ਮਿਲਣਗੇ, ਹੋਰ ਕਿਤੋਂ ਨਹੀਂ ਤੁਹਾਨੂੰ ਮਿਲਣੇ। ਗੁਰੂ ਸਾਹਿਬਾਂ ਦੀ ਬਾਣੀ ਜਿਹੜੀ ਵੀ ਹੈ, ਦਸਵੇਂ ਪਾਤਸ਼ਾਹ ਦੀ ਬਾਣੀ 'ਚ ਵੀ ਬਹੁਤ ਸਾਰੇ ਜਵਾਬ ਨੇ, ਜੇ ਸਾਨੂੰ ਸੋਝੀ ਹੋਵੇ ਤਾਂ। ਇਸ ਕਰਕੇ ਗੁਰਬਾਣੀ 'ਚ ਹਰ ਗੱਲ ਦਾ ਜਵਾਬ ਹੈ। ਉਹਦਾ ਸ਼ੰਕਾ ਹੋ ਗਿਆ ਵੀ ਜੇ ਤੁਹਾਨੂੰ ਇਹ ਪਤਾ ਸੀ ਮੇਰੇ ਪੁੱਤਰ ਨੇ ਚੜ੍ਹਾਈ ਕਰ ਜਾਣਾ ਹੈ, ਵਿਆਹ ਤੁਸੀਂ ਕਿਉਂ ਰੱਖਿਆ? ਉਹ ਕਹਿੰਦੇ ਵੀ ਇਹ ਵੀ ਉਹਦਾ ਹੁਕਮ ਸੀ, ਇੰਨਾ ਇਹਦਾ ਸੰਯੋਗ ਸੀ ਇਸ ਲੜਕੀ ਨਾਲ, ਸਿਰਫ ਇਹਨੇ ਘਰ ਤੱਕ ਵਿਆਹ ਕੇ ਲਿਆਉਣਾ ਸੀ। ਕਹਿੰਦੇ ਵੀ ਤੁਹਾਨੂੰ ਪਹਿਲਾਂ ਪਤਾ ਸੀ ਇਹਦਾ ਮਤਲਬ, ਤੁਸੀਂ ਆਹ ਬਿਛਾਈ ਪਹਿਲਾਂ ਹੀ ਬਣਾਈ ਜਾ ਰਹੇ ਸੀ। ਉਹ ਕਹਿੰਦੇ ਇਹ ਵੀ ਉਹਦਾ ਹੁਕਮ ਸੀ, ਸਾਨੂੰ ਪਤਾ ਸੀ, ਚਲੋ ਵੀ ਇਹ ਵੀ ਉਹਦਾ ਹੁਕਮ ਆ। ਇਸ ਕਰਕੇ ਗੁਰਸਿੱਖ ਇਸ ਅਵਸਥਾ ਦੇ ਵਿੱਚ ਜਿਹੜੀ ਅੱਜ ਗੱਲ ਚੱਲ ਰਹੀ ਹੈ ਨਾ ਸ਼ਬਦ ਦੇ ਵਿੱਚ, ਇਹ ਅਵਸਥਾ ਹੁੰਦੀ ਹੈ। ਆਪਾਂ ਜਦੋਂ ਆਪਣੇ ਅੰਦਰ ਦੇਖਦੇ ਹਾਂ ਫਿਰ ਤਾਂ ਆਪਾਂ ਨੂੰ ਤਾਂ ਉੱਗ ਨਹੀਂ ਦਿਸਣੇ ਆਪਦੇ, ਪਰ ਆਪਦੇ ਅੰਦਰ ਬਹੁਤ ਘੱਟ ਦੇਖਣਗੇ ਜੀ, ਦੂਜੇ ਅੰਦਰ ਹੀ ਸਾਰੇ ਦੇਖਦੇ ਆ। ਹੁਣ ਇੱਥੇ ਦੱਸ ਰਹੇ ਨੇ ਹੋਂ ਤਿਸ ਵਿੱਟੋਂ ਵਾਰਿਆ, ਭਾਈ ਗੁਰਦਾਸ ਜੀ ਕਹਿੰਦੇ ਐਸੇ ਗੁਰਸਿੱਖਾਂ ਤੋਂ ਖਸਮੇ ਦਾ ਭਾਵ ਹੈ ਜਿਸ ਭਾਣਾ, ਜਿਹੜੇ ਵਾਹਿਗੁਰੂ ਦੇ ਹੁਕਮ ਨੂੰ ਸੱਤ ਸੱਤ ਕਰਕੇ ਮੰਨਦੇ ਨੇ, ਜਿਨ੍ਹਾਂ ਨੂੰ ਭਾਣਾ ਚੰਗਾ ਲੱਗਦਾ। ਇਸ ਕਰਕੇ ਭਾਈ ਭਿਖਾਰੀ ਜੀ ਦੀ ਜੋ ਸਾਖੀ ਹੈ ਇਹ ਛੇਵੇਂ ਪਾਤਸ਼ਾਹ ਵੇਲੇ ਦੇ ਸਿੱਖਾਂ 'ਚ 40 ਸਿੱਖਾਂ ਦੇ ਵਿੱਚ, ਇਦੋਂ ਪਹਿਲਾਂ ਆਪਾਂ ਕਥਾ ਕਰ ਚੁੱਕੇ ਹਾਂ ਉਹਨਾਂ ਗੁਰਸਿੱਖਾਂ ਦੀ, ਜਿਹੜੇ ਭਾਈ ਗੁਰਦਾਸ ਜੀ ਨੇ ਛੇਵੇਂ ਪਾਤਸ਼ਾਹ ਵੇਲੇ ਗੁਰਸਿੱਖ ਦੱਸੇ ਸੀ। ਗੁਜਰਾਤ ਦੇ ਵਿੱਚ ਭਾਈ ਭਿਖਾਰੀ ਦਾ ਜ਼ਿਕਰ ਆਇਆ ਸੀ ਪਹਿਲਾਂ। ਇਸ ਕਰਕੇ ਹੋਂ ਤਿਸ ਵਿੱਟੋਂ ਵਾਰਿਆ, ਕਹਿੰਦੇ ਐਸੇ ਗੁਰਮੁਖ ਜਿਹੜੇ ਉਸ ਪਰਮੇਸ਼ਰ ਦੇ ਭਾਣੇ ਦਾ ਹੁਕਮ ਨੂੰ ਮੰਨਦੇ ਨੇ। ਹੁਕਮ, ਭਾਣਾ, ਸ਼ਬਦ, ਨਾਮ ਇੱਕ ਗੱਲ ਹੈ, ਕਈ ਵਾਰ ਅਸੀਂ ਸਮਝਦੇ ਭਾਣਾ ਕੋਈ ਹੋਰ ਚੀਜ਼ ਆ। ਹੁਣ ਅਸੀਂ ਹੁਕਮ 'ਚ ਨਹੀਂ ਹੁੰਦੇ, ਨਾਮ ਸਾਨੂੰ ਭੇਤ ਨਹੀਂ ਹੈਗਾ, ਅਤੇ ਇਸ ਕਰਕੇ ਜਦੋਂ ਕੋਈ ਵੀ ਸਾਡੇ 'ਤੇ ਪ੍ਰੋਬਲਮ ਆਉਂਦੀ ਹੈ ਅਸੀਂ ਉਹ ਹੁਕਮ ਨੂੰ ਮੰਨਦੇ ਹੀ ਨਹੀਂ ਗੇ, ਅਸੀਂ ਨਹੀਂ ਹੁਕਮ ਨੂੰ ਮੰਨਦੇ ਹਜੇ, ਕਿਉਂਕਿ ਅਸੀਂ ਉੱਦਾਂ ਮੰਨਾਂਗੇ ਜਿੱਦਾਂ ਇਹ ਜਿਹੜੀ ਅਵਸਥਾ ਦੱਸ ਰਹੇ ਨੇ ਵਾਰ ਵਾਰ ਵੀ ਤੁਸੀਂ ਐਣਿਆਂ ਵਰਗੇ ਬਣ ਗਏ, ਕਿਸੇ ਨੇ ਤੁਹਾਨੂੰ ਕੁਛ ਕਹਿਤਾ ਤਾਂ ਤੁਹਾਨੂੰ ਕੋਈ ਫਰਕ ਨਹੀਂ ਗਾ, ਕਿਸੇ ਨੇ ਤੁਹਾਡੀ ਵਡਿਆਈ ਕਰਤੀ, ਹੁੰਦੇ ਮਾਣ ਜੁਰਹੇ ਨੇ ਮਾਣ, ਕੋਈ ਤੁਹਾਨੂੰ ਫਰਕ ਨਹੀਂ ਗਾ। ਇਸ ਕਰਕੇ ਮਹਾਰਾਜ ਕਹਿੰਦੇ ਐਸੀ ਅਵਸਥਾ ਹੈ ਮੇਰੇ ਗੁਰਸਿੱਖਾਂ ਦੀ, ਹੋਂ ਤਿਸ ਵਿੱਟੋਂ ਵਾਰਿਆ, ਐਸੇ ਗੁਰਸਿੱਖਾਂ ਤੋਂ ਕਹਿੰਦੇ ਬਲਹਾਰ ਜਾਂਦਾ ਗੁਰੂ, ਖਸਮੇ ਕਾ ਭਾਵੇ ਜਿਸ ਭਾਣਾ, ਜਿਹੜੇ ਉਸ ਭਾਣਾ ਹੁਕਮ 'ਚ ਆ ਜਾਂਦੇ ਨੇ, ਜੈ ਜੈ ਭਾਣਾ ਤਹਿ ਤਹਿ ਰੱਖੈ, ਉਹ ਜਿੱਥੇ ਜਿੱਥੇ ਉਹ ਪਰਮੇਸ਼ਰ ਰੱਖਦਾ ਉਹਨਾਂ ਨੂੰ ਉਹਦੇ ਹੁਕਮ 'ਚ ਰਹਿੰਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਹੋਂ ਤਿਸ ਵਿੱਟੋਂ ਵਾਰਿਆ ਗੁਰਮੁਖ ਮਾਰਗ ਦੇਖ ਲੁਭਾਣਾ। ਹੁਣ ਮਹਾਰਾਜ ਕਹਿੰਦੇ ਐਸੇ ਗੁਰਸਿੱਖਾਂ ਤੋਂ ਮੈਂ ਬਲਹਾਰ ਜਾਂਦਾ, ਗੁਰਮੁਖ ਮਾਰਗ ਦੇਖ ਲੁਭਾਣਾ, ਜਿਹੜੇ ਗੁਰਮੁਖਾਂ ਦੇ ਦੱਸੇ ਮਾਰਗ ਨੂੰ ਦੇਖ ਕੇ ਉਹਦੇ 'ਤੇ ਲੁਭਾਏਮਾਨ ਹੋ ਜਾਣਾ, ਪ੍ਰੇਮ ਪੈ ਜਾਣਾ, ਜਿਵੇਂ ਆਪਣਾ ਮਨ ਸੰਸਾਰ ਦੇ ਪਦਾਰਥਾਂ ਨਾਲ ਪ੍ਰੇਮ ਕਰਦਾ ਨਾ, ਕਿਸ ਚੀਜ਼ ਨੂੰ ਦੇਖ ਕੇ ਲੁਭਾਏਮਾਨ ਹੋ ਜਾਣਾ, ਸਾਡਾ ਮਨ ਇਹ ਆਮ ਹੁੰਦਾ, ਜਦੋਂ ਅਸੀਂ ਕੋਈ ਚੀਜ਼ ਦੇਖਦੇ ਹਾਂ ਸਾਡੇ ਅੰਦਰ ਇੱਕ ਫੁਰਨਾ ਬਣਦਾ ਇਹ ਚੀਜ਼ ਮੇਰੇ ਕੋਲ ਵੀ ਹੋਵੇ। ਗੁਰਸਿੱਖਾਂ ਦਾ ਮਨ ਕਹਿੰਦੇ ਲੁਭਾਏਮਾਨ ਹੁੰਦਾ ਗੁਰੂ ਦੇ ਮਾਰਗ 'ਤੇ, ਸਿਰਫ ਉਹਨਾਂ ਦਾ ਧਿਆਨ ਗੁਰੂ ਦੇ ਮਾਰਗ 'ਤੇ ਹੈ। ਇਸ ਕਰਕੇ ਮਹਾਰਾਜ ਕਹਿੰਦੇ ਗੁਰਮੁਖ ਜਿਹੜੇ ਹੈਗੇ, ਗੁਰਮੁਖ ਮਾਰਗ ਦੇਖ ਲੁਭਾਣਾ, ਹੋਂ ਤਿਸ ਵਿੱਟੋਂ ਵਾਰਿਆ, ਭਾਈ ਗੁਰਦਾਸ ਜੀ ਕਹਿੰਦੇ ਐਸੇ ਗੁਰਮੁਖਾਂ ਤੋਂ ਮੈਂ ਬਲਹਾਰ ਜਾਂਦਾ, ਜਿਹੜੇ ਗੁਰੂ ਦੇ ਦੱਸੇ ਮਾਰਗ 'ਤੇ ਚੱਲਦੇ ਨੇ। ਇਸ ਨੂੰ ਗੁਰਬਾਣੀ 'ਚ ਮਾਰਗ ਨੂੰ ਪੰਥ ਵੀ ਕਿਹਾ ਗਿਆ, ਜਿਹਨੂੰ ਕਿਹਾ ਪੰਥਾ ਪ੍ਰੇਮ ਨਾਲ ਜਾਣੀ ਭੁੱਲੀ ਫਿਰੇ ਗਵਾਰ, ਨਾਨਕ ਹਰ ਵਿਸਰਾਏ ਕੇ ਪਾਉਂਦੇ ਨਰਕ ਅੰਧਿਆਰ। ਇਸ ਕਰਕੇ ਜਿਹੜੇ ਇਸ ਮਾਰਗ 'ਤੇ ਚੱਲਦੇ ਨੇ, ਜਿਹਨੂੰ ਮਹਾਰਾਜ ਕਹਿੰਦੇ ਗੁਰਮੁਖ ਗਾਡੀ ਰਾਹ ਚਲੰਦਾ, ਜਿਹੜੇ ਗੁਰਮੁਖਾਂ ਦਾ ਦੱਸਿਆ ਮਾਰਗ ਹੈ, ਕਈ ਵਾਰ ਸਾਨੂੰ ਥੋੜ੍ਹਾ ਜਿਹਾ ਪਤਾ ਲੱਗ ਜਾਂਦਾ ਮਾਰਗ ਦਾ, ਅਸੀਂ ਸਮਝ ਲੈਂਦੇ ਵੀ ਸਾਨੂੰ ਪਤਾ ਲੱਗ ਗਿਆ, ਇਹ ਮਾਰਗ ਦਾ ਕੋਈ ਅੰਤ ਨਹੀਂ ਪਾ, ਕਿਉਂਕਿ ਜਿਵੇਂ ਸੰਸਾਰ ਦਾ ਮਾਰਗ ਹੈ ਨਾ, ਇਹਦਾ ਕੋਈ ਅੰਤ ਨਹੀਂ ਪਾ ਸਕਿਆ ਅਜੇ ਤੱਕ, ਇਹ ਮਾਰਗ ਸੰਸਾਰ ਕੋ ਨਾਨਕ ਥਿਰਨੀ ਕੋਏ, ਕਹਿੰਦੇ ਇੱਥੇ ਵੱਡੇ ਵੱਡੇ ਬ੍ਰਹਮਾ ਵਰਗੇ ਖੋਜਲ ਚਲੇ ਗਏ, ਉਹਨਾਂ ਨੂੰ ਭੇਤ ਨਹੀਂ ਆਇਆ ਇਹਦਾ, ਦ੍ਰਿਸ਼ਟ ਮਾਨ ਦਾ ਵੀ, ਅਦ੍ਰਿਸ਼ਟ ਦਾ ਭੇਤ ਤਾਂ ਕਿੱਥੋਂ ਆਜੂਗਾ। ਇਸ ਕਰਕੇ ਮਹਾਰਾਜ ਕਹਿੰਦੇ ਐਸੇ ਗੁਰਸਿੱਖਾਂ ਤੋਂ ਮੈਂ ਬਲਹਾਰ ਜਾਂਦਾ, ਜਿਨ੍ਹਾਂ ਨੇ ਇਸ ਮਾਰਗ 'ਤੇ ਚੱਲ ਕੇ ਆਪਣਾ ਜੀਵਨ ਸਵਾਰ ਲਿਆ, ਕਿਉਂਕਿ ਅਸੀਂ ਇਸ ਮਾਰਗ 'ਤੇ ਚੱਲਦੇ ਜੀਵਨ ਸਵਾਰਨ ਲਈ ਆਪਣਾ। ਇਸ ਕਰਕੇ ਭਗਤ ਰਵਿਦਾਸ ਜੀ ਵੀ ਇਹ ਗੱਲ ਕਹਿੰਦੇ ਨੇ, ਅੱਜ ਦਾ ਜੋ ਮੁੱਖ ਵਾਕ ਹੈ ਇਹ 'ਚ ਵੀ ਇਹ ਗੱਲ ਕਹੀ ਗਈ ਹੈ, ਜਨਮ ਸਰਾਨੋ ਪੰਥ ਨਾ ਸਵਾਰਾ, ਸਾਂਝ ਪਰੀ ਦੈ ਦਸ ਅੰਧਿਆਰਾ। ਇਸ ਕਰਕੇ ਕਹਿੰਦੇ ਜਨਮ ਤਾਂ ਤੁਹਾਡਾ ਬੀਤ ਰਿਹਾ, ਜਨਮ ਸਰਾਨੋ ਚੱਲ ਰਿਹਾ ਤੁਹਾਡਾ ਜੀਵਨ ਤਾਂ, ਪਰ ਤੁਸੀਂ ਪੰਥ ਨਾ ਸਵਾਰਾ, ਉਹ ਪੰਥ ਉਹ ਮਾਰਗ ਜਿਹੜਾ ਗੁਰੂ ਨੇ ਦੱਸਿਆ ਉਹਦੇ 'ਤੇ ਤੁਸੀਂ ਅਜੇ ਚੱਲੇ ਹੋ ਕਿ ਨਹੀਂ ਚੱਲੇ ਇਹ ਤੁਸੀਂ ਦੇਖੋ। ਮਹਾਰਾਜ ਕਹਿੰਦੇ ਜਦੋਂ ਕਹਿੰਦੇ ਸਾਂਝ ਪਰੀ ਦੈ ਦਸ ਅੰਧਿਆਰਾ, ਸਾਂਝ ਪਰੀ ਦਾ ਮਤਲਬ ਕੀ ਹੈ, ਜਿਵੇਂ ਸ਼ਾਮ ਹੋ ਜਾਂਦੀ ਹੈ ਅੰਧੇਰਾ ਹੋ ਜਾਂਦਾ, ਅਤੇ ਜਿੱਦਿਆਂ ਦੇਹ 'ਚੋਂ ਸਾਨੂੰ ਕੱਢਣਾ ਨਾ, ਜੇ ਸਾਡੇ ਅੰਦਰ ਉਹ ਨਾਮ ਉਹ ਜੋਤ ਨਾ ਪ੍ਰਗਟ ਹੋਈ ਤਾਂ ਸਾਡੇ ਅੰਦਰ ਉਹ ਅੰਧੇਰਾ ਹੋ ਜਾਂਦਾ, ਇਹ ਅੰਧੇਰੇ ਦੇ ਵਿੱਚੋਂ ਨਿਕਲਣਾ ਮੁਸ਼ਕਲ ਹੋਜੂ ਜੇ ਸੁਰਤੀ ਸ਼ਬਦ ਨਾਲ ਨਾ ਜੁੜੀ ਹੋਈ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਜਦ ਤੇ ਤੂੰ ਕਿਰਪਾ ਕਰ ਦਿੰਦਾ ਉਹਦੇ ਅੰਦਰੋਂ ਇਹ ਅੰਧੇਰਾ ਖਤਮ ਕਰ ਦਿੰਦਾ ਅਗਿਆਨਤਾ ਦਾ, ਅੰਤਰ ਜੋਤ ਪ੍ਰਗਟੀ ਮਨ ਮਾਨਿਆ ਸਹਿਜ ਸਮਾਧ ਲਗਾਏ, ਜਦੋਂ ਸਾਡੇ ਅੰਦਰ ਅੰਤਰ ਧਿਆਨ ਹੋ ਕੇ ਉਹ ਜੋਤ ਪ੍ਰਗਟ ਹੋ ਜਾਂਦੀ ਹੈ, ਜਿਹਨੂੰ ਗੁਰਬਾਣੀ 'ਚ ਦੱਸ ਰਹੇ ਨਾ ਸਾਰਿਆਂ ਦੇ ਵਿੱਚ ਕੋਈ ਜੋਤ ਹੈ, ਉਹ ਜੋਤ ਨੂੰ ਆਤਮਾ ਕਹਿ ਦਿੱਤਾ ਗਿਆ। ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ। ਜਦੋਂ ਗੁਰੂ ਦੀ ਸਿੱਖਿਆ ਦੁਆਰਾ ਅਸੀਂ ਅੰਤਰ ਧਿਆਨ ਹੋਵਾਂਗੇ, ਅੰਤਰ ਜੋਤ ਪ੍ਰਗਟੀ, ਮਨ ਮੰਨਿਆ ਉਹਦੇ ਮਨ ਮੰਨਣਾ, ਨਹੀਂ ਇਹ ਮਨ ਨਹੀਂ ਮੰਨਦਾ, ਕਿਉਂਕਿ ਮਨ ਦਾ ਸੁਭਾਅ ਆ, ਉਹ ਜੋ ਦੇਖ ਲੈਂਦਾ ਹੈ, ਜੋ ਗੁਰਬਾਣੀ 'ਚ ਲਿਖਿਆ ਹੈ, ਜੋ ਦੇਖੂਗਾ ਫੇਰ ਮੰਨੂਗਾ। ਅੰਤਰ ਜੋਤ ਪ੍ਰਗਟੀ ਮਨ ਮੰਨਿਆ, ਸਹਿਜ ਸਮਾਧ ਲਗਾਏ ਹੋ ਤਿਸ ਬਿੱਟੋਂ ਵਾਰਿਆ, ਚੱਲਣ ਜਾਣ ਜੁਗਤ ਮਹਿਮਾਨ। ਮਹਾਰਾਜ ਕਹਿੰਦੇ ਐਸੇ ਗੁਰਸਿੱਖਾਂ ਤੋਂ ਮੈਂ ਵਾਰੇ ਜਾਂਦਾ, ਜਿਨ੍ਹਾਂ ਨੇ ਚੱਲਣ ਜਾਣ ਲਿਆ, ਚੱਲਣ ਜਾਣ ਜੁਗਤ ਮਹਿਮਾਨ, ਜਿਨ੍ਹਾਂ ਨੇ ਇਹ ਜੁਗਤੀ ਜਾਣ ਲਈ, ਜਾਣ ਦੀ ਮਰਨ ਦੀ ਜਿਹਨੂੰ ਕਹਿ ਦਿੰਦੇ ਆਪਾਂ ਚੱਲਣ ਜਾਣ, ਕਹਿੰਦੇ ਜਿਨ੍ਹਾਂ ਨੇ ਚੱਲਣ ਜਾਣ ਲਿਆ ਨਾ, ਉਹ ਫਿਰ ਬਹੁਤਾ ਧਿਆਨ ਇਕਾਗਰ ਕਰਕੇ ਰੱਖਦੇ ਨੇ, ਕੀ ਪਤਾ ਕਦੋਂ ਸੱਦਾ ਆ ਜਾਵੇ। ਹੁਣ ਗੁਰਬਾਣੀ 'ਚ ਦੱਸ ਰਹੇ ਨੇ, ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਬਿਥਾਰ, ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ। ਇਸ ਕਰਕੇ ਜਿਨ੍ਹਾਂ ਨੂੰ ਸਾਰ ਨਹੀਂ ਨਾ ਹੈਗੀ, ਉਹ ਫਿਰ ਇਸ ਸੰਸਾਰ ਦਾ ਧਨ ਪਦਾਰਥ ਸਾਰੀ ਉਮਰ ਇਹਦੇ 'ਚ ਹੀ ਲੰਘ ਜਾਂਦੇ, ਇਕੱਠਾ ਕਰਦੇ ਨੇ। ਗੁਰਮੁਖ ਦੋਨੇ ਧਨ ਇਕੱਠੇ ਕਰਦੇ ਨੇ, ਉਹ ਸੰਸਾਰ ਦਾ ਕਰਮ ਵੀ ਕਰਦੇ ਨੇ, ਪਰ ਜਿਹੜਾ ਇਹ ਧਰਮ ਦ੍ਰਿੜ ਕਰਦੇ ਨੇ, ਨਾਮ ਨੂੰ ਦ੍ਰਿੜ ਕਰਦੇ ਨੇ, ਇਹ ਵੀ ਕਾਰਜ ਕਰਦੇ ਨੇ। ਹੋਂ ਤਿਸ ਬਿੱਟੋਂ ਵਾਰਿਆ, ਚੱਲਣ ਜਾਣ ਸੁਰਤ ਮਹਿਮਾਣਾ, ਜਿਨ੍ਹਾਂ ਨੇ ਜੁਗਤ ਮਹਿਮਾਣਾ, ਜਿਨ੍ਹਾਂ ਨੇ ਇਹ ਸੰਸਾਰ ਦੇ ਵਿੱਚ ਆਪਣੇ ਆਪ ਨੂੰ ਮਹਿਮਾਨ ਸਮਝ ਲਿਆ, ਅਸੀਂ ਇੱਥੇ ਪੱਕਾ ਬਸੇਰਾ ਬਣਾਇਆ ਹੋਇਆ, ਅਸੀਂ ਸਮਝਦੇ ਇੱਥੋਂ ਜਾਣਾ ਨਹੀਂ, ਚਲੇ ਐਂ ਜਾਣਾ ਜਿਵੇਂ ਕੋਈ ਪਤਾ ਵੀ ਨਹੀਂ ਲੱਗਣਾ। ਇਸ ਕਰਕੇ ਜਿਹੜਾ ਮਹਾਰਾਜ ਕਹਿੰਦੇ ਮਹਿਮਾਨ ਸਮਝਦਾ ਇੱਥੇ, ਉਹ ਪ੍ਰੇਮ ਦੇ ਵਿੱਚ ਰਹਿੰਦਾ। ਇਸ ਕਰਕੇ ਉੱਥੇ ਦੱਸਦੇ ਨੇ ਗੁਰਬਾਣੀ 'ਚ ਭਾਈ ਗੁਰਦਾਸ ਜੀ ਆਪਣੀ ਅਵਾਰਾਂ 'ਚ, ਕਹਿੰਦੇ ਮਹਿਮਾਣਾ ਗੁਰਬਾਣੀ 'ਚ ਕੀ ਕਹਿ ਰਹੇ ਨੇ, ਗੁਰਪ੍ਰਸਾਦ ਜਾਣੇ ਮਹਿਮਾਨ, ਜਿਹੜਾ ਗੁਰੂ ਦੀ ਕਿਰਪਾ ਦੁਆਰਾ ਇਹ ਸੋਝੀ ਲੈ ਲੈਂਦਾ, ਉਹ ਇੱਥੇ ਮਹਿਮਾਨ ਦੀ ਤਰ੍ਹਾਂ ਰਹਿੰਦਾ ਦੁਨੀਆਂ ਦੇ ਵਿੱਚ। ਗੁਰਪ੍ਰਸਾਦ ਜਾਣੇ ਮਹਿਮਾਨ, ਤਾਂ ਕੁਛ ਦਰਗਹਿ ਪਾਵੇ ਮਾਣ, ਉਹਨੂੰ ਦਰਗਾਹ ਦੇ ਵਿੱਚ ਕਹਿੰਦੇ ਮਾਣ ਮਿਲਦਾ, ਉਹਦਾ ਆਉਣਾ ਜਾਣਾ ਬਣ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਇੱਥੇ ਕਹਿੰਦੇ ਨੇ, ਕਹਿੰਦੇ ਜਿਨ੍ਹਾਂ ਨੇ ਚੱਲਣ ਜਾਣ ਲਿਆ, ਜੁਗਤ ਮਹਿਮਾਨ ਦੀਨ ਦੁਨੀ ਦਰਗਹਿ ਪ੍ਰਵਾਨ, ਕਹਿੰਦੇ ਐਸੇ ਗੁਰਮੁਖ ਦੀਨ ਦੁਨੀ ਲੋਕ ਅਤੇ ਪ੍ਰਲੋਕ, ਦਰਗਹਿ ਪ੍ਰਵਾਨ ਉਹ ਲੋਕ ਅਤੇ ਪ੍ਰਲੋਕ ਦੇ ਵਿੱਚ ਪ੍ਰਵਾਨ ਨੇ। ਭਾਈ ਗੁਰਦਾਸ ਜੀ ਮੋਹਰ ਲਾਉਂਦੇ ਨੇ, ਐਸੇ ਗੁਰਸਿੱਖਾਂ ਦੀ ਮਹਿਮਾ ਕਰਦੇ ਨੇ, ਐਸੇ ਗੁਰਸਿੱਖਾਂ ਨੂੰ ਵਡਿਆਈ ਦਿੰਦੇ ਨੇ ਆਪਣੇ ਸਿੱਖਾਂ ਨੂੰ। ਇਸ ਕਰਕੇ ਆਪਾਂ ਵੀ ਸਾਰੇ ਗੁਰੂ ਦੇ ਸਿੱਖ ਹਾਂ, ਇਹ ਆਪਣੇ ਅੰਦਰ ਦੇਖਣਾ ਹੁੰਦਾ ਵੀ ਸਾਡਾ ਮਨ ਦੀ ਕਿਹੜੀ ਅਵਸਥਾ ਹੈ, ਕਿ ਸਾਡਾ ਮਨ ਇਹ ਚੀਜ਼ਾਂ ਛੱਡ ਚੁੱਕਿਆ, ਕਿਤੇ ਮਾਣ ਤਾਂ ਨਹੀਂ ਭਾਲਦਾ, ਨਿਮਾਣਾ ਹੋ ਕੇ ਰਹਿੰਦਾ, ਕਿਤੇ ਦੂਜਿਆਂ ਨੂੰ ਉੱਚਾ ਤਾਂ ਨਹੀਂ ਸਮਝਣ ਲੱਗਦਾ। ਜਿਵੇਂ ਹੁਣ ਮੰਨ ਲਓ ਆਪਾਂ ਇੱਥੇ ਬੈਠੇ ਸ਼ਬਦ ਦੀ ਵਿਚਾਰ ਕੀਤੀ ਆ, ਅਤੇ ਕਈ ਵਾਰ ਇਹ ਸਮਝ ਲੈਂਦਾ ਮੇਰੇ ਵਰਗਾ ਵੀ ਮੈਨੂੰ ਤਾਂ ਬਹੁਤ ਕਥਾ ਵਧੀਆ ਆਉਂਦੀ ਆ, ਇਹਨਾਂ ਨੂੰ ਕੁਛ ਪਤਾ ਨਹੀਂ। ਕਈ ਤਾਂ ਢੰਗ ਇਸ ਨਾਲ ਕਥਾ ਸੁਣਾਉਂਦੇ ਆ ਦੂਜੇ ਨੂੰ, ਵੀ ਇਹਨਾਂ ਨੂੰ ਕੱਖ ਵੀ ਨਹੀਂ ਪਤਾ। ਕਈ ਵਾਰ ਤਾਂ ਮੈਂ ਇਹ ਵੀ ਸੁਣਿਆ, ਉਹ ਕਹਿੰਦੇ ਵੀ ਮੂਹਰੇ ਜਿਹੜੇ ਬੈਠੇ ਆ ਇਹ ਸਮਝਣਾ ਵੀ ਸਾਰੇ ਬੁੱਧੂ ਹੀ ਬੈਠੇ ਆ। ਦੇਖੋ ਕਿੱਡੀ ਨਲਾਇਕੀ ਹੈ ਜਿਹੜੇ ਵਿਦਵਾਨ ਲੋਕ ਇਹ ਗੱਲਾਂ ਕਰਦੇ ਨੇ। ਮਹਾਰਾਜ ਕਹਿੰਦੇ ਇਹ ਸੰਗਤ 'ਚ ਹਰੀ ਵੱਸਦਾ, ਤੁਸੀਂ ਇੱਥੇ ਹਰੀ ਦੇਖਣਾ ਅਤੇ ਤਾਂ ਤੁਹਾਨੂੰ ਹਰੀ ਦੀ ਪ੍ਰਾਪਤੀ ਹੋਊਗੀ। ਇਸ ਕਰਕੇ ਗੁਰੂ ਜਦੋਂ ਕਿਰਪਾ ਕਰਦਾ ਫਿਰ ਸਾਡਾ ਮਨ ਨਿਮਾਣਾ ਹੁੰਦਾ ਜਾਂਦਾ, ਨਿਮਾਣਿਆਂ ਨੂੰ ਮਾਣ ਮਿਲਦਾ, ਗੁਰੂ ਘਰ 'ਚੋਂ ਹੋਈਆਂ ਭੁੱਲਾਂ ਚੁੱਕਾਂ ਨਾਚ ਤਾਰਨੀ ਹੈ। ਆਓ ਅਗਲਾ ਪ੍ਰੋਗਰਾਮ ਜੋ ਹੈ ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੇ ਕੋਈ ਜੋ ਗੁਰਮੁਖ ਜਪਦੇ ਨੇ ਹਰ ਬੁੱਧਵਾਰ, ਗੁਰੂ ਕਿਰਪਾ ਕਰੇ ਸਾਨੂੰ ਸੋਝੀ ਆ ਜਾਵੇ, ਇਸ ਮਾਰਗ 'ਤੇ ਚੱਲ ਕੇ ਅਸੀਂ ਮੰਜ਼ਿਲ 'ਤੇ ਪਹੁੰਚ ਜਾਈਏ। ਹੋਈਆਂ ਭੁੱਲਾਂ ਚੁੱਕਾਂ ਨਾਚ ਤਾਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ, ਜਿਹੜੇ ਬੜੇ ਪਿਆਰ ਸਹਿਤ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰ ਰਹੇ ਸਨ, ਤਿਨ੍ਹਾਂ ਦਾ ਬਹੁਤ ਬਹੁਤ ਧੰਨਵਾਦ। ਆਓ ਪਿਆਰ ਸਹਿਤ ਸਾਧ ਸੰਗਤ ਜੀ ਗੁਰੂ ਚਰਨਾਂ ਨਾਲ ਜੁੜ ਕਰਕੇ ਵਾਹਿਗੁਰੂ ਸਿਮਰਨ ਸੰਗਤੀ ਰੂਪ ਦੇ ਵਿੱਚ ਸਾਰੇ ਜਪਣਾ ਕਰੀਏ। ਆਪ ਸੰਗਤ ਨੂੰ ਬੇਨਤੀ ਹੈ ਕਿ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ 10 ਸਤੰਬਰ ਅਤੇ 11 ਸਤੰਬਰ ਦੇ ਸ਼ਾਮ ਦੇ ਦੀਵਾਨਾਂ ਵਿੱਚ ਸਾਧ ਸੰਗਤ ਜੀ ਵਿਸ਼ੇਸ਼ ਤੌਰ 'ਤੇ ਕਥਾ ਦੀ ਹਾਜ਼ਰੀ ਭਰ ਰਹੇ ਹਨ। ਆਪ ਸੰਗਤਾਂ ਗੁਰੂ ਚਰਨਾਂ ਵਿੱਚ ਪਹੁੰਚ ਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰ ਪਿਆਰੇ ਸਾਹਿਬ ਸਿੰਘ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
Vai Guru, Vai Guru, Vai Guru, Vai Guru, Vai Guru, Vai Guru, Vai Guru, Vai Guru, Vai Guru, Vai Guru, Vai Guru, Vai Guru, Vai Guru. Vai Guru, Vai Guru, Vai Guru, Vai Guru, Vai Guru, Vai Guru, Vai Guru, Vai Guru, Vai Guru, Vai Guru, Vai Guru, Vai Guru, Vai Guru, Vai Guru, Vai Guru, Vai Guru, Vai Guru.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਹਿਬ ਸਿੰਘ ਜੀ, ਅਕਾਲ ਪੁਰਖ ਵਾਹਿਗੁਰੂ ਦਾ ਜਿੰਨਾ ਧੰਨਵਾਦ ਕਰ ਸਕੀਏ ਉਨਾ ਥੋੜ੍ਹਾ, ਜਿਨ੍ਹਾਂ ਨੇ ਆਪਾਂ ਨੂੰ ਮਹਾਰਾਜ ਦੀ ਹਜ਼ੂਰੀ ਵਿੱਚ ਬਿਠਾ ਕੇ ਆਪਣਾ ਅੰਮ੍ਰਿਤ ਨਾਮ ਜਪਣ ਦਾ ਇਹ ਸੁਭਾਗਾ ਸਮਾਂ ਬਖਸ਼ਿਆ। ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਫਿਰ ਆਪਾਂ ਨੂੰ ਅਹਿਸਾਸ ਹੁੰਦਾ ਵੀ ਸੱਚੇ ਪਾਤਸ਼ਾਹ ਕਿੰਨੀ ਕਿਰਪਾ ਕਰ ਰਹੇ ਆਪਣੇ 'ਤੇ, ਕਿਉਂਕਿ ਖੇਲ ਐਸਾ ਜ਼ਬਰਦਸਤ ਬਣਾਇਆ ਮਹਾਰਾਜ ਨੇ, ਜਿੱਥੇ ਸਾਨੂੰ ਭੇਜਿਆ ਨਾਲ ਹੀ ਉਹ ਟੀਮਾਂ ਵੀ ਭੇਜ ਦਿੱਤੀਆਂ ਜਿਨ੍ਹਾਂ ਨੇ ਆਪਾਂ ਨੂੰ ਹਰਾਉਣਾ। ਇਸ ਕਰਕੇ ਖੇਲ ਹੈ ਬੜਾ ਕਮਾਲ ਦਾ, ਸਾਨੂੰ ਭੇਜਿਆ ਜਿੱਤਣ ਲਈ ਅਤੇ ਨਾਲ ਟੀਮਾਂ ਭੇਜਤੀਆਂ ਵੀ ਇਹਨਾਂ ਨੂੰ ਹਰਾਵਾਂ। ਅਤੇ ਮਹਾਰਾਜ ਕਹਿੰਦੇ ਮੈਂ ਦੇਖਦਾ ਹੁਣ ਜਿੱਤਦਾ ਕੌਣ ਆ ਅਤੇ ਹਾਰਦਾ ਕੌਣ ਆ। ਇਟਸ ਅ ਗੇਮ। ਸੋ ਵੀ ਲਿਸਨ ਟੂ ਗੁਰਬਾਣੀ, ਵੀ ਲਿਸਨ ਟੂ ਦ ਟੀਚਿੰਗਸ ਆਫ ਗੁਰੂ ਗ੍ਰੰਥ ਸਾਹਿਬ, ਵੀ ਲਿਸਨ ਟੂ ਕੀਰਤਨ, ਆਲ ਦ ਟੀਚਿੰਗਸ ਆਰ ਦੇਅਰ, ਬਟ ਹਾਊ ਕਮ ਵੀ ਕੈਨ ਨਾਟ ਅਪਲਾਈ ਵੈਨ ਵੀ ਲੀਵ ਦ ਗੁਰਦੁਆਰਾ, ਹਾਊ ਕਮ ਆਲ ਦ ਟੀਚਿੰਗਸ ਜਸਟ ਐਸਕੇਪ ਆਰ ਮਾਈਂਡ, ਹਾਊ ਕਮ ਵੀ ਗੈਟ ਬਿਜ਼ੀ ਡੂਇੰਗ ਅਦਰ ਥਿੰਗਸ ਅਦਰ ਦੈਨ ਡੂਇੰਗ ਵਾਹਿਗੁਰੂ, ਅਦਰ ਦੈਨ ਰਿਮੈਂਬਰਿੰਗ ਵਾਹਿਗੁਰੂ, ਅਦਰ ਦੈਨ ਰਿਮੈਂਬਰਿੰਗ ਦੈਟ ਵੀ ਆਰ ਹੇਅਰ ਫੋਰ ਵਨ ਪਰਪਸ ਐਂਡ ਵਨ ਪਰਪਸ ਓਨਲੀ, ਐਂਡ ਦੈਟ ਇਜ਼ ਟੂ ਫਰੀ ਆਰ ਮਾਈਂਡ ਫਰੋਮ ਦਿਸ ਨੈਟ ਆਫ ਮਾਇਆ। ਮਹਾਰਾਜ ਕਹਿੰਦੇ ਡੇ ਐਂਡ ਨਾਈਟ ਦੇ ਬੋਥ ਹੈਵ ਬਿਕਮ ਕਾਸ ਜਾਲ, ਦਿਨੇ ਵੀ ਜਾਲ ਵਿੱਚ ਕਾਲ ਫਸਾ ਲੈਂਦਾ, ਰਾਤ ਨੂੰ ਵੀ ਫਸਾ ਲੈਂਦਾ, ਅਤੇ ਹਰ ਇੱਕ ਘੜੀ ਵਿੱਚ ਮਹਾਰਾਜ ਤੁਹਾਨੂੰ ਤੁਹਾਡੇ ਗਲੇ ਦੇ ਵਿੱਚ ਰੱਸੀ ਪਾ ਕੇ ਉਹਨੂੰ ਬਸ ਕੱਸੀ ਜਾਂਦਾ ਕੱਸੀ ਜਾਂਦਾ। ਉਹ ਦੂਜੀ ਟੀਮ ਹੈ, ਬਸ ਉਹ ਵੇਟ ਕਰ ਰਿਹਾ ਮਾਲਕ ਦਾ ਹੁਕਮ ਕਦੋਂ ਆਇਆ ਅਤੇ ਮੈਨੂੰ ਖਿੱਚਾਂ। ਉਹਦਾ ਕੰਮ ਹੈ ਸਾਡੇ ਕੀਮਤੀ ਸਵਾਸ ਖਰਾਬ ਕਰ ਰਹੇ, ਇਹ ਉਹਦੀ ਜੌਬ ਹੈ। ਅਤੇ ਸਾਡਾ ਕੰਮ ਆ ਵੀ ਗੁਰੂ ਕੋਲ ਪੁੱਛ ਕੇ ਇਹ ਸਵਾਸ ਕਿੱਥੇ ਲਾਉਣੇ, ਉੱਥੇ ਹੀ ਨਹੀਂ ਲਾਉਣੇ। ਇਸ ਕਰਕੇ ਮਹਾਰਾਜ ਕਹਿੰਦੇ ਵੀ ਤੁਸੀਂ ਬਾਣੀ ਪੜ੍ਹਦੇ ਹਾਂ, ਸੋਚੋ ਵੀ ਸਾਰਾ ਦਿਨ ਮਨ ਕੀ ਕਰਦਾ। ਮਹਾਰਾਜ ਕਹਿੰਦੇ ਜਾਲੀ ਰਹਿਣ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ। ਮਹਾਰਾਜ ਕਹਿੰਦੇ ਰਸ ਰਸ ਚੋਗ ਚੁੱਗੇ ਨਿਤ ਫਾਸੇ, ਛੂਟਸ ਮੋੜੇ ਕਵਨ ਗੁਣੀ। ਵੀ ਤੂੰ ਤਾਂ ਆਪ ਹੀ ਰਸ ਲੈ ਕੇ ਇਹਦੇ ਵਿੱਚ ਦਾਣੇ ਚੁਗਣ ਲੱਗ ਪਿਆ, ਜਾਲ ਦੇ ਵਿੱਚ ਜਾ ਕੇ ਫਸਦਾ ਤੂੰ, ਅਤੇ ਮਹਾਰਾਜ ਕਹਿੰਦੇ ਛੁੱਟੂਗਾ ਕਿੱਦਾਂ।

have the wisdom to get out of this game by yourself. You need a guru, a true guru. ਮਾਰੇ ਕਹਿੰਦੇ ਇਹ ਤੋਂ ਨਿਕਲਣਾ ਨਿਕਲਣਾ ਭਾਵ ਮੁਕਤ ਹੋਣਾ ਫਸੇ ਹੋਏ ਅਤੇ ਮਾਰੇ ਕਹਿੰਦੇ ਬਿਨ ਨਾਵੇਂ ਕੋ ਮੁਕਤ ਨਾ ਪਾਵੇ ਕੋਈ ਨਾਮ ਤੋਂ ਬਗੈਰ ਮੁਕਤੀ ਨਹੀਂ ਪਾ ਸਕਦਾ ਦੁਨੀਆ ਜੋ ਮਰਜ਼ੀ ਕਲੇਮ ਕਰੇ ਮੈਂ ਇੱਦਾਂ ਪਾ ਲਿਆ ਮੈਂ ਆਹ ਹੋਇਆ ਮੈਨੂੰ ਉਹ ਹੋਇਆ ਮਾਰੇ ਕਹਿੰਦੇ ਇਹ ਜੋ ਮਰਜ਼ੀ ਕਹੀ ਜਾਓ ਨਾਮ ਤੋਂ ਬਿਗਨਾ ਤੁਸੀਂ ਮੁਕਤ ਨਹੀਂ ਹੋ ਸਕਦੇ ਅਤੇ ਸਤਿਗੁਰੂ ਤੋਂ ਬਿਨਾਂ ਤੁਹਾਨੂੰ ਕੋਈ ਨਾਮ ਦੇ ਨਹੀਂ ਸਕਦਾ ਇਹ ਪਰਮਾਤਮਾ ਨੇ ਐਸੀ ਬਣਤ ਬਣਾਈ ਹੈ ਇਟਸ ਅ ਵੈਰੀ ਸਿਸਟਮੈਟਿਕ ਵੇ ਵਾਹਿਗੁਰੂ ਹੈਜ਼ ਕ੍ਰੀਏਟਿਡ ਦਿਸ Without Naam, the sound of Vaheguru's voice, your mind cannot liberate from this jal. It to cut nahi sakda apne aap. And without Sadguru, nobody can give you Naam. Prabh aisi bant banayi hai. Ye to Parmatma ne bant banayi hai. Ednu bypass kaun kar luga? Is karke mare kehnde eh khel jadon main banaya, eh kaal nu desh deta. To sab to pehla mare kehnde Brahma nu bhejya idhar. Mare kehnde prathme Brahma kaale ghar aaya. ਅਤੇ ਹੁਣ ਇੱਥੇ ਆ ਕੇ ਤਾਂ ਮਾਰੇ ਕਹਿੰਦੇ ਆਗੇ ਮੰਨਣੀ ਪਏਗੀ ਜੇ ਗੁਰੂ ਦੀ ਸੇਵਾ ਨਹੀਂ ਕੀਤੀ ਕਾਲ ਫੜ ਲੂਗਾ ਮਾਰੇ ਕਹਿੰਦੇ ਆਗੇ ਨਹੀਂ ਲੈਣੀ ਕਾਲ ਨਜਾਲ ਪਾ ਦੇ ਕਾਲ ਇਜ਼ ਨਾਟ ਸਕੇਅਰਡ ਆਫ ਐਨੀਬਡੀ ਹੁਣ ਤਾਂ ਹੁਕਮ ਹੈ ਜਿਹੜਾ ਆਗਿਆ 'ਚ ਨਹੀਂ ਰਹਿੰਦਾ ਜਾਲ ਪਾ ਦੇ ਉੱਤੇ ਜਾਲ ਪਾਤਿਆ ਮਾਰੇ ਕਹਿੰਦੇ ਭਰਮਾਂ 'ਚ ਰਹਿ ਗਿਆ ਫਿਰ ਮਾਰੇ ਕਹਿੰਦੇ ਮਾਇਆ ਮੋਹੀ ਸਭ ਦੇਵੀ ਦੇਵਾ ਜਿੰਨੇ ਦੇਵੀ ਦੇਵਤੇ ਆਏ ਉਹ ਵੀ ਸਾਰੇ ਮਾਇਆ ਦੇ ਚੱਕਰ 'ਚ ਮੋਹ ਲਿਆ ਮਾਇਆ ਨੇ ਉਹਨਾਂ ਨੂੰ ਮਾਰੇ ਕਹਿੰਦੇ ਕਾਲ ਨਾ ਛੋਡੇ ਬਿਨ ਗੁਰ ਕੀ ਸੇਵਾ ਕਾਲ ਨਹੀਂ ਛੱਡਦਾ ਜੋ ਮਰਜ਼ੀ ਹੋਵੇ ਫਿਰ ਮਾਰੇ ਕਹਿੰਦੇ ਕਾਜੀ ਸ਼ੇਖ ਭੇਖ ਫਕੀਰਾ ਵੱਡਾ ਕਹਾਵੇ ਕਹਿੰਦੇ ਹੋਮੇ ਤਨ ਪੀਰਾ ਕਾਲ ਨਾ ਛੋਡੇ ਬਿਨ ਸਤਿਗੁਰ ਕੀ ਤੀਰਾ ਕਾਲ ਡਸ ਨਾਟ ਕੇਅਰ ਵਟ ਟਾਈਟਲ ਯੂ ਕੇਰੀ ਇਨ ਦਿਸ ਵਰਲਡ ਵਟ ਯੂ ਲੁੱਕ ਲਾਈਕ ਹੂ ਪੀਪਲ ਥਿੰਕ ਆਫ ਯੂ ਪਤਾ ਨਹੀਂ ਕੌਣ ਆ ਜੋ ਮਰਜ਼ੀ ਹੈ ਮੇਰੇ ਕਾਲ ਤਾਂ ਛੱਡਦਾ ਨਹੀਂ ਜੇ ਮਨ ਨੇ ਗੁਰੂ ਦੀ ਸੇਵਾ ਨਹੀਂ ਕੀਤੀ ਇਹ ਜਾਲ ਨਹੀਂ ਕੱਟਿਆ ਕਾਲ ਨਹੀਂ ਛੱਡਣੀ ਜਾ ਸਭ ਜਗ ਬਾਧੋ ਕਾਲ ਕੋ ਸਾਰਾ ਜਗ ਉਹਨੇ ਬੰਨਿਆ ਹੋਇਆ ਉਹਦੇ ਜਾਲ ਵਿੱਚ ਕੋਈ ਜਿੰਨਾ ਮਰਜ਼ੀ ਪਟੈਂਡ ਕਰੀ ਜਾਏ ਮਾਰੇ ਉਹਦਾ ਕੋਈ ਲਾਭ ਨਹੀਂ ਹੋਣਾ ਕਿਉਂਕਿ ਜਿੱਦਣ ਉਹਨੇ ਫਾਹੀ ਖਿੱਚੀ ਮਾਰੇ ਉਦਨ ਮਨ ਜਿਹੜਾ ਆ ਉਹ ਆਪਣੇ ਲਾਹਾ ਲੈ ਹੀ ਨਹੀਂ ਸਕਿਆ ਉਹ ਲੈ ਹੀ ਨਹੀਂ ਸਕਿਆ ਸਾਰੀ ਉਮਰ ਕਿਉਂਕਿ ਉਹਨਾਂ ਚੱਕਰਾਂ 'ਚ ਰਹਿ ਗਿਆ ਰਸ ਰਸ ਚੋਗ ਚੁਗੇ ਨਿਤ ਫਸੇ ਉਹ ਆਪਣੇ ਆਪ ਨੂੰ ਫਸਾਈ ਗਿਆ ਫਸਾਈ ਗਿਆ ਫਸਾਈ ਗਿਆ ਇਹਨੂੰ ਮਾਰੇ ਕਹਿੰਦੇ ਫਾਸਨ ਕੀ ਬਿੱਧ ਸਭ ਕੋ ਜਾਣੇ ਛੂਟਣ ਕੀ ਇੱਕ ਕੋਈ ਐਵਰੀਬਡੀ ਨੋਜ਼ ਹਾਊ ਟੂ ਗੈਟ ਟ੍ਰੈਪਡ ਬਟ ਕੋਈ ਇੱਕ ਅੱਧਾ ਹੁੰਦਾ ਮਰ ਗਿਆ ਜਿਹੜਾ ਇਹਚੋਂ ਨਿਕਲਦਾ ਆਪਾਂ ਤਾਂ ਸਤਿਗੁਰੂ ਕੋਲ ਬੈਠੇ ਹਾਂ ਇਹੀ ਤਾਂ ਵਡਿਆਈ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਜ਼ੂਰ 'ਚ ਬੈਠਣ ਦੀ ਵੀ ਉਹ ਦੱਸਦੇ ਆ ਵੀ ਛੁੱਟਣਾ ਕਿੱਦਾਂ ਮਰ ਕਹਿੰਦੇ ਛੁੱਟਣ ਕੀ ਬੁੱਧ ਬਿੱਧ ਸੁਣੀ ਹਾਂ ਮੈਂ ਸੁਣਿਆ ਵੀ ਛੁੱਟੀ ਦਾ ਕਿੱਦਾਂ ਇਹ ਤੋਂ ਮਹਾਰਾਜ ਸਮਝਾਉਂਦੇ ਆ ਵੀ ਜਦੋਂ ਮੈਂ ਸੰਗਤ ਕੀਤੀ ਸਾਧੂਆਂ ਦੀ ਸੰਤਾਂ ਦੀ ਉਹਨਾਂ ਨੇ ਮੈਨੂੰ ਸਮਝਾਇਆ ਜਦੋਂ ਆਪਾਂ ਵਾਹਿਗੁਰੂ ਕਰਦੇ ਹਾਂ ਇਹ ਵਿਧੀ ਹੈ ਇਸ ਜਗ੍ਹਾ ਤੋਂ ਇਸ ਸੰਸਾਰ ਤੋਂ ਇਸ ਜਾਲ ਤੋਂ ਕਾਲ ਤੋਂ ਮਾਇਆ ਤੋਂ ਛੁੱਟਣ ਦਾ ਤਰੀਕਾ ਇਹੀ ਹੈ ਮੈਂ ਕਹਿੰਦੇ ਹਰ ਹਰ ਹਰ ਗੁਨੀ ਹਾਂ ਜਪੀਐ ਸਹਿਜ ਧੁਨੀ ਹਾਂ ਸਾਧੂ ਰਸਨ ਕਹਿੰਦੇ ਭਨੀ ਹਾਂ ਛੁੱਟਣ ਕੀ ਵਿਧ ਸੁਣੀ ਹਾਂ ਮਾਰ ਕਹਿੰਦੇ ਆਹ ਛੁੱਟਣ ਦੀ ਵਿਧੀ ਆ ਇਹ ਸਾਧੂ ਕੋ ਸੁਣੀ ਜਦੋਂ ਮਾਰ ਨੇ ਆਪ ਅਪਲਾਈ ਕੀਤੀ ਫਿਰ ਬਣ 'ਚ ਲਿਖਿਆ ਗੋਬਿੰਦ ਕਰ ਹਾਂ ਹੁਣ ਮੈਂ ਕਰਦਾ ਕੋ ਸਿੱਖ ਲਿਆ ਜਿੱਦਾਂ ਪਹਿਲੇ ਗੁਰੂ ਪਿਆਰੇ ਦੱਸ ਰਹੇ ਸੀ ਨਾ ਵੀ ਗੁਰੂ ਦੀ ਗੱਲ ਕਹੀ ਕਿਸੇ ਗੁਰੂ ਪਿਆਰੇ ਦੀ ਗੱਲ ਤੁਹਾਨੂੰ ਲਵਾ ਜਾਏ ਤੁਹਾਨੂੰ ਚੰਗੀ ਲੱਗੇ ਤੁਸੀਂ ਕਹੋ ਮੈਂ ਕਰ ਲਈ ਜਿੱਦਾਂ ਆਮ ਸੰਸਾਰ 'ਚ ਯੂ ਵਾਂਟ ਸਮਥਿੰਗ ਯੂਰ ਮਾਇੰਡ ਗੈਟਸ ਔਖਿਆ ਉਹ ਮੈਂ ਲੈਣੀ ਆ ਉਹਨੂੰ ਲਵਾ ਗਿਆ ਉਹਦੇ 'ਤੇ ਦਿਲ ਆ ਗਿਆ ਕਹਿ ਦਿੰਦੇ ਹਾਂ ਵੀ ਹੁਣ ਚਾਹੀਦੀ ਚੀਜ਼ ਚਾਹੀਦੀ ਹੈ ਇੱਧਰ ਮਾਰ ਕੇ ਤਾਂ ਗੁਰੂ ਦੀ ਗੱਲ ਹੀ ਕਹੀ ਹੋਈ ਤਾਂ ਗੱਲ ਜੇ ਮਨ ਦਾ ਦਿਲ ਆ ਜਾਵੇ ਮਨ ਕਰੇ ਮੈਂ ਲੈਣਾ ਉੱਥੇ ਵੀ ਕਹਿੰਦਾ ਗੋਬਿੰਦ ਕਰ ਹਾਂ ਗੁਰ ਕਹਿਆ ਸੋਚਿਤ ਧਰ ਹਾਂ ਹੁਣ ਮੈਂ ਆਪਣੇ ਚਿੱਤ 'ਚ ਧਰਨੀ ਹੈ ਮੈਨੂੰ ਪਸੰਦ ਆ ਗਈ ਜੀ ਅਤੇ ਕਹਿੰਦੇ ਹਰ ਹਰ ਮਨ ਪਿਆਰ ਹਾਂ ਜਦੋਂ ਇਹ ਵਾਹਿਗੁਰੂ ਦੇ ਨਾਲ ਪਿਆਰ ਪਾਇਆ ਗੁਰਮੰਤਰ ਦੇ ਨਾਲ ਮੈਂ ਕਹਿੰਦੇ ਐਸੇ ਪਾਇਓ ਲਾਲਨ ਰੀ ਸਖੀ ਵੀ ਇੱਦਾਂ ਮੈਂ ਪਰਮਾਤਮਾ ਨੂੰ ਪਾਇਆ ਉਹ ਕਹਿੰਦੇ ਮੈਂ ਪੇਖੇ ਹੋ ਰਹੀ ਮੋਹਨ ਉੱਚਾ ਸਭ ਤੋਂ ਉੱਚਾ ਬਟ ਬਿਕੋਜ਼ ਵੀ ਆਰ ਸਟਕ ਇਨ ਦਿਸ ਮਾਇਆ ਆਪਣੀਆਂ ਅੱਖਾਂ 'ਤੇ ਵੀ ਜਾਲ ਰਸਨਾ 'ਤੇ ਵੀ ਜਾਲ ਪਾਤਾ ਉਹਨੇ ਕੰਨਾਂ 'ਤੇ ਵੀ ਜਾਲ ਪਾਇਆ ਸੋ ਵੀ ਕੈਂਟ ਸੀ ਵਾਹਿਗੁਰੂ ਵੀ ਡੋਂਟ ਛੈਂਟ ਵਾਹਿਗੁਰੂ ਵੀ ਡੋਂਟ ਹੇਅਰ ਅਬਾਊਟ ਵਾਹਿਗੁਰੂ ਇਹ ਕਾਲ ਦਾ ਕੰਮ ਹੈ ਉਹ ਆਪੋਜ਼ਿਟ ਟੀਮ ਹੈ ਉਹਨਾਂ ਦਾ ਕੰਮ ਹੈ ਹਰਾਉਣਾ ਉਹ ਪੂਰਾ ਜ਼ੋਰ ਲਾ ਕੇ ਸਾਨੂੰ ਹਰਾ ਦੇਣਗੇ 84 ਲੱਖ ਜੂਨਾ ਹਰਾਉਂਦੇ ਆਏ ਆ ਹੁਣ ਮਾਰੇ ਕਹਿੰਦੇ ਤੇਰੇ ਕੋਲ ਗੁਰੂ ਆ ਸਮਰੱਥ ਗੁਰੂ ਕਾਲ ਤਾਂ ਅਕਾਲ ਦੇ ਅੰਡਰ ਆ ਤੂੰ ਅਕਾਲ ਦੀ ਸ਼ਰਨ 'ਚ ਆ ਜਾ ਜਦੋਂ ਕਰਨਾ ਵਾਹਿ ਗੁਰੂ ਵਾਹਿ ਗੁਰੂ ਮਾਰੇ ਕਹਿੰਦੇ ਆਪਣੀ ਆਵਾਜ਼ ਸੁਣਨੀ ਆ ਕਾਲ ਨਜਾਲ ਪਾਉਣਾ ਤੁਹਾਡੀ ਅੱਖਾਂ 'ਤੇ ਪਾ ਦੂਗਾ ਤੁਹਾਡੇ ਕੰਨਾਂ 'ਤੇ ਪਾ

ਦੂਗਾ ਅਤੇ ਤੁਹਾਡੀ ਰਸਨਾ 'ਤੇ ਪਾ ਦੂਗਾ, ਤੁਹਾਨੂੰ ਬੋਲਣ ਨਹੀਂ ਦੇਵੇਗਾ, ਤੁਹਾਨੂੰ ਸੁਣ ਨਹੀਂ ਦੇਵੇਗਾ ਆਪਣੀ ਆਵਾਜ਼, ਤੁਹਾਨੂੰ ਅੱਖਾਂ ਬੰਦ ਕਰਕੇ ਉਹ ਧਿਆਨ ਨਹੀਂ ਲਾਉਣ ਦੇਵੇਗਾ। ਉਹਨੇ ਕਹਿਣਾ ਅੱਖਾਂ ਖੋਲ, ਇੱਧਰ ਦੇਖ, ਉੱਧਰ ਦੇਖ, ਲੁੱਕ ਐਟ ਮਾਈ ਵਰਲਡ, ਵੀ ਡੋਂਟ ਗੋ ਬੈਕ ਟੂ ਯੋਰ ਵਰਲਡ, ਡੋਂਟ ਗੋ ਬੈਕ ਟੂ ਯੋਰ ਹਾਊਸ ਵਿਰ ਯੂ ਬਿਲੋਂਗ, ਜਿੱਥੇ ਵਾਹਿਗੁਰੂ ਉੱਥੇ ਨਹੀਂ ਜਾਣਾ। ਆਹ ਦੇਖ ਕਿੰਨਾ ਕੁਛ ਮੈਂ ਕਲਰ ਬਣਾਏ ਆ, ਸ਼ੇਪ ਬਣਾਈ ਹੈ, ਰੰਗ ਤਮਾਸ਼ੇ, ਕਹਿੰਦੇ ਆਹ ਦੇਖ। ਬੋਲਣ ਦੇਵੇਗਾ ਵਾਹਿਗੁਰੂ, ਬੋਲਣ ਦੇਵੇ, ਚੁੱਪ ਕਰਕੇ ਬੈਠਾ ਰਿਹਾ, ਕੋਈ ਗੱਲ ਨਹੀਂ। ਮਤਲਬ ਉਹਨੇ ਅੰਦਰ ਆਪਣੇ ਤਰ੍ਹਾਂ ਤਰ੍ਹਾਂ ਦੇ ਜਾਲ ਪਾਈ ਜਾਣੇ। ਜੇ ਆਪਣੀ ਆਵਾਜ਼ ਸੁਣਾਂਗੇ ਉਹ ਕੁਛ ਕਰ ਨਹੀਂ ਸਕਦਾ, ਇਹ ਕਾਨੂੰਨ ਇਹ ਵੀ ਮਹਾਰਾਜ ਆਇਆ। ਜਦੋਂ ਕਹਿਣਾ ਵਾਹੇ ਆਪਣੀ ਆਵਾਜ਼ ਨੂੰ ਸੁਣੋ ਉਹ ਕੁਛ ਨਹੀਂ ਕਰ ਸਕਦਾ, ਜਦੋਂ ਕਹਿਣਾ ਗੁਰੂ ਉਹਦੀ ਆਪਣੀ ਆਵਾਜ਼ ਨੂੰ ਸੁਣੋ ਕੁਛ ਨਹੀਂ ਕਰ ਸਕਦਾ। ਇਸ ਕਰਕੇ ਮਹਾਰਾਜ ਕਹਿੰਦਾ ਜਿੰਨਾ ਤੁਸੀਂ ਇਹ ਕਰ ਸਕਦੇ ਕਰੋ, ਇੱਕ ਦਿਨ ਐਸਾ ਸਮਾਂ ਆਏਗਾ ਸੱਚੇ ਪਾਤਸ਼ਾਹ ਉਹ ਨਾਮ ਦੇਣਗੇ ਜਿਹਦੇ ਦੁਆਰਾ ਆਪਾਂ ਮੁਕਤ ਹੋਣਾ। ਹਾਲੇ ਝੋਲੀ 'ਚ ਪੈਣਾ, ਹਾਲੇ ਉਹਦੇ ਨਾਲ ਬਹੁਤ ਕੁਛ ਕਰਨਾ ਪੈਣਾ ਤਾਂ ਜਾ ਕੇ ਕਿਤੇ ਫਿਰ ਮੁਕਤੀ ਹੋਣੀ ਹੈ, ਪਰ ਦੇਣਾ ਸਤਿਗੁਰੂ ਨੇ, ਉਹ ਅੰਦਰ ਬੈਠੇ ਆ, ਬਾਹਰੋਂ ਤੁਹਾਨੂੰ ਕੋਈ ਨਾਮ ਨਹੀਂ ਦੇ ਸਕਦਾ, ਉਹਨਾਂ ਕੋਲ ਹੈ ਹੀ ਨਹੀਂ। ਅਗੇਨ ਦੀਜ ਥਿੰਗਸ ਆਰ ਰਿਟਨ ਇਨ ਗੁਰਬਾਣੀ, ਸੋ ਦਾ ਮਾਇੰਡ ਨੋਜ਼ ਵੀ ਆਹ ਸੱਚੇ ਪਾਤਸ਼ਾਹ ਨੇ ਕਿਹਾ ਅਤੇ ਆਹ ਉੱਦਾਂ ਹੀ ਦੁਨੀਆ ਕਹੀ ਜਾਂਦੀ ਹੈ। ਕਹਿਣ ਤਾਂ ਕੋਈ ਕੁਛ ਵੀ ਕਹਿ ਸਕਦਾ, ਕੈਂਟ ਬਿਲੀਵ ਦਮ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਕਹਿੰਦੇ ਸਤਿਗੁਰ ਵਿੱਚ ਆਪ ਰੱਖੀ ਹਨ ਕਰ ਪ੍ਰਗਟ ਆਖ ਸੁਣਾਇਆ, ਜਦੋਂ ਬੋਲਦੇ ਆ ਫਿਰ ਸੁਣਦਾ ਆਪਾਂ ਨੂੰ। ਇਸ ਕਰਕੇ ਮਹਾਰਾਜ ਕਹਿੰਦੇ ਸ਼ੁਰੂਆਤ ਤੂੰ ਕਰ ਵੀ ਆਪਣੇ ਆਵਾਜ਼ ਵਿੱਚ ਧਿਆਨ ਲਾ ਤਾਂ ਕਿ ਇਹ ਜਾਲ ਕੱਟਿਆ ਜਾਏ, ਤੇਰਾ ਧਿਆਨ ਪਾਸੇ ਹੋਏ, ਫਿਰ ਜਦੋਂ ਪਰਮਾਤਮਾ ਦੀ ਖੁਸ਼ੀ ਹੋਊਗੀ ਉਹਨਾਂ ਦੀ ਮੌਜ ਆ, ਵੀ ਕਿੰਨੀ ਕੁ ਉਹਨਾਂ ਨੂੰ ਸਾਡੇ 'ਤੇ ਇਤਬਾਰ, ਕਿੰਨਾ ਵਿਸ਼ਵਾਸ, ਕਿੰਨਾ ਕੁ ਭਰੋਸਾ ਵਾਹਿਗੁਰੂ ਨੂੰ ਸਾਡੇ 'ਤੇ ਆਇਆ ਵੀ ਹੁਣ ਇਹ ਆਉਣਾ ਜਾਂਦਾ ਇੱਧਰ, ਵੀ ਉਸ ਦੂਜੀ ਟੀਮ ਨੂੰ ਹਰਾ ਕੇ ਮੇਰੇ ਵੱਲ ਆਉਣਾ ਚਾਹੁੰਦਾ। ਜਿੱਦਾਂ ਉਹਨਾਂ ਨੂੰ ਭਰੋਸਾ ਆ ਗਿਆ ਮਹਾਰਾਜ ਦੇ ਦਾਦੇ, ਉਹ ਭਰੋਸਾ ਹੀ ਨਹੀਂ ਕਰਦੇ ਕਿਉਂਕਿ ਅਸੀਂ ਵਾਰ ਵਾਰ ਪੰਜਾ ਨਾਲ ਜਾਂਦੇ ਹਾਂ, ਵਾਰ ਵਾਰ ਜਿੰਨੇ ਸਾਨੂੰ ਹਰਾਉਣਾ ਉਹਨਾਂ ਨਾਲ ਜਾ ਕੇ ਅਸੀਂ ਵਿਚਰਦੇ ਹਾਂ, ਰੋਜ਼ ਇੱਥੋਂ ਜਾਂਦੇ ਹਾਂ ਫਿਰ ਪੰਜਾ ਨਾਲ, ਸਵੇਰੇ ਪੰਜਾ ਨਾਲ, ਦੁਪਹਿਰੇ ਪੰਜਾ ਨਾਲ, ਰਾਤ ਨੂੰ ਪੰਜਾ ਦੇ ਨਾਲ, ਅਤੇ ਮਹਾਰਾਜ ਕਹਿੰਦੇ ਤੂੰ ਕਹਿੰਦਾ ਮੇਰੇ ਵੱਲ ਆਉਣਾ, ਤੂੰ ਕਹਿੰਦਾ ਹੀ ਹੈ, ਇਹਦਾ ਮਤਲਬ ਰਸਨਾ ਤੋਂ ਯੂ ਡੋਂਟ ਰੀਲੀ ਵਾਂਟ ਟੂ ਕਮ, ਇਫ ਯੂ ਵਾਂਟ ਟੂ ਦੈਨ ਯੂ ਹੈਵ ਟੂ ਸ਼ੋ, ਵੀ ਦਿਖਾਉਣਾ ਪਏਗਾ ਸੱਚੇ ਪਾਤਸ਼ਾਹ ਮੈਂ ਤੁਹਾਡੇ ਕੋਲ ਆਉਣਾ ਚਾਹੁੰਦਾ। ਇਸ ਕਰਕੇ ਫਿਰ ਉਹ ਨਾਗਾ ਨਹੀਂ ਪਾਉਂਦਾ, ਉਹ ਸੰਗਤ 'ਚ ਜਿੱਥੇ ਹੋਦੀ ਹੈ ਉਹ ਜਾਣਾ ਹੀ ਜਾਣਾ, ਇੱਥੋਂ ਤਾਂ ਸਾਰਾ ਕੁਛ ਮਿਲਣਾ। ਜਿੱਦਾਂ ਭਾਈ ਸਾਹਿਬ ਪਹਿਲੇ ਸਮਝਾਇਆ ਵੀ ਸਤ ਸੰਗਤ ਵਿੱਚ ਪਰਮਾਤਮਾ ਆਪ ਹੁੰਦਾ, ਉਹ ਦੇਖ ਰਹੇ ਇੱਥੇ ਵੀ ਕਿਹੜਾ ਮਨ ਕੀ ਕਰ ਰਿਹਾ। ਜੋ ਮੈਂ ਆਪਣੇ ਗੁਰੂ ਕੋਲ ਸਿੱਖਿਆ ਉਹਨੇ ਇਹ ਸਮਝਾਇਆ, ਸਤ ਸੰਗਤ 'ਚ ਹੁੰਦੇ ਆ ਉਹ ਕਿਸੇ ਨੂੰ ਕਿਤੇ ਵੀ ਲੈ ਕੇ ਜਾ ਸਕਦੇ, ਕੋਈ ਵੀ ਦਾ ਦੇਖ ਸਕਦੇ। ਇਹ ਤੁਹਾਡੇ 'ਤੇ ਆ ਵੀ ਤੁਹਾਡੀ ਮੰਗ 'ਤੇ ਕੀ ਹੈ, ਤੁਹਾਡੀ ਕੀ ਮੰਗ ਹੈ। ਜੇ ਨਾ ਮੰਗਾਂਗੇ ਮਾਰ ਕਹਿੰਦੇ ਸਾਰਾ ਕੁਛ ਮਿਲ ਜੂਗਾ, ਅਤੇ ਨਾ ਬਿਨਾਂ ਸਭ ਕੂੜ, ਜੇ ਹੋਰ ਕੁਛ ਮੰਗਾਂਗੇ ਤਾਂ ਕੂੜ ਹੀ ਪੱਲੇ ਆਏਗਾ। ਉਹ ਸਭ ਕੂੜ ਹੈ, ਮਤਲਬ ਕੋਈ ਚੀਜ਼ ਨਾਲ ਨਹੀਂ ਜਾਣੀ, ਕਿੰਨਾ ਕੁ ਧਨ ਕੋਈ ਕਮਾ ਲਏਗਾ। ਐਵਰੀਬਡੀ ਇਜ਼ ਰਨਿੰਗ ਆਫਟਰ ਮਨੀ ਮਨੀ ਮਨੀ, ਮਾਰ ਕਹਿੰਦੇ ਗਿਰਹਾ ਸੇਤੀ ਮਾਲ ਧਨ, ਐਡਾ ਤੁਹਾਡੇ ਕੋਲ ਧਨ ਹੋਵੇ ਮੁੱਕੇ ਹੀ ਨਾ ਕਦੀ, ਅਤੇ ਮਾਰ ਕਹਿੰਦੇ ਕੀੜੀ ਤੁਲਨਾ ਹੋਵੇ ਨਹੀਂ, ਤੁਸੀਂ ਕੀੜੀ ਦੇ ਬਰਾਬਰ ਨਹੀਂ ਜੇ ਕੀੜੀ ਸਿਮਰਨ ਕਰਕੇ ਵਾਹਿਗੁਰੂ ਨੂੰ ਚੇਤੇ ਕਰਦੇ। ਇਨ ਵਾਹਿਗੁਰੂ ਆਇਸ ਯੂ ਨਾਟ ਇਵਨ ਨੀਅਰ, ਉਹ ਕੀੜੀ ਜਿੰਨਾ ਐਂਟ ਜਿੰਨਾ ਵੀ ਨਹੀਂ, ਮਾਰ ਕਹਿੰਦੇ ਕੀੜੀ ਤੁਲ ਨਾ ਹੋਵੇ ਨਹੀਂ, ਉਹਦੇ ਤੁਲ ਉਹਦੇ ਬਰਾਬਰ ਨਹੀਂ, ਤੁਸੀਂ ਜੇ ਤਿਸ ਮਨੋ ਨਾ ਵਿਸਰੇ। ਰੋਜ਼ ਪੜ੍ਹਦੇ ਹਾਂ ਵੀ ਤੁਸੀਂ ਉਸ ਕੀੜੀ ਦੇ ਬਰਾਬਰ ਵੀ ਨਹੀਂ ਜਿਹੜੀ ਰੱਬ ਨੂੰ ਚੇਤੇ ਕਰਦੀ ਹੈ, ਤੁਸੀਂ ਧਨ ਕਮਾ ਕੇ ਕਿੰਨੇ ਕੁ ਵੱਡੇ ਹੋ ਜਾਓਗੇ। ਨਥਿੰਗ, ਭਾਵ ਉਸ ਦੁਨੀਆ ਵਿੱਚ ਧਨ ਚੱਲਦਾ ਨਹੀਂ, ਧਨ ਇਹਦੇ ਇੱਥੇ ਲਈ ਹੈ, ਧਨ ਕਮਾਓ, ਸੇਵਾ ਕਰੋ, ਦੀਨ ਦੁਖੀਆਂ ਦੀ ਮਦਦ ਕਰੋ। ਮਾਰਾ ਕਹਿੰਦੇ ਠੀਕ ਹੈ ਧਨ ਕਮਾਓ, ਬੱਚਾ ਆਪਣੇ ਤਾਂ ਉਨਾ ਕੀ ਆ, ਦੋ ਪ੍ਰਸ਼ਾਦੇ ਛਕਣੇ ਸਵੇਰੇ ਦੁਪਹਿਰੇ। ਇਸ ਕਰਕੇ ਮਾਰਾ ਕਹਿੰਦੇ ਆ ਸਾਰਾ ਕੁਛ ਬਾਣੀ ਤੋਂ ਸਿੱਖਣਾ ਪੈਂਦਾ। ਵਾਟ ਡੂ ਵੀ ਅਰਨ, ਵਾਟ ਡੂ ਵੀ ਸਪੈਂਡ, ਵਾਟ ਡੂ ਵੀ ਡੋਨੇਟ, ਵਾਟ ਡੂ ਵੀ ਡੂ ਵਿਦ ਦਿਸ, ਦਸਵੰਧ ਕੀ ਹੁੰਦਾ, ਕਿਉਂ ਦੇਣਾ, ਕਿੱਦਾਂ, ਇਹ ਸਾਰੇ ਸਵਾਲ ਆਪ ਮਹਾਰਾਜ ਤੁਹਾਨੂੰ ਸਮਝਾਉਣਗੇ ਅੰਦਰੋਂ। ਜਦੋਂ ਆਪਾਂ ਮਨ ਜਾਊਗਾ, ਅਸਲੀ ਗੁਰੂ ਤਾਂ ਪਰਮਾਤਮਾ, ਅਤੇ ਮਨ ਆਪਣਾ ਸਿੱਖਿਆ। ਇਸ ਕਰਕੇ ਕੌਮ ਨੂੰ ਸਿੱਖ ਕਹਿਤਾ ਵੀ ਅਸੀਂ ਸਾਰੇ ਉਹ ਹਾਂ ਜੋ ਸਿੱਖਦੇ ਹਾਂ, ਰੋਜ਼ ਸਿੱਖਦੇ ਹਾਂ ਸਤਿਗੁਰੂ ਕੋਲੋਂ, ਉਹ ਰੋਜ਼ ਸਿਖਾਉਂਦੇ ਹਾਂ। ਅਸੀਂ ਰੋਜ਼ ਸਿੱਖਦੇ ਹਾਂ ਫਿਰ ਭੁੱਲ ਜਾਂਦੇ ਹਾਂ, ਫਿਰ ਆਈਦਾ ਗੁਰੂ ਕੋਲ, ਫਿਰ ਸਿੱਖੀਦਾ, ਫਿਰ ਭੁੱਲ ਜਾਈਦਾ, ਫਿਰ ਆਈਦਾ ਗੁਰੂ ਤੋਂ। ਮਹਾਰਾਜ ਕਹਿੰਦੇ ਤੂੰ ਸਿਮਰਨ ਕਰ, ਇਹ ਤੈਨੂੰ ਭੁੱਲੂਗਾ ਨਹੀਂ। ਆਹੀ ਕੰਮ ਸਿਖਾਇਆ, ਇੱਕੋ ਕੰਮ ਕਿਹਾ ਸੀ ਮਹਾਰਾਜ ਕਹਿੰਦੇ ਵੀ ਇਹ ਨਾ ਭੁੱਲੀ ਵੀ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਸੋ ਆਓ ਜਿੰਨਾ ਕੁ ਸਮਾਂ ਰਹਿ ਗਿਆ ਫਿਰ ਸੱਚੇ ਪਾਤਸ਼ਾਹ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰੇ, ਧੰਨਵਾਦ ਕਰੇ ਵੀ ਸੱਚੇ ਪਾਤਸ਼ਾਹ ਤੁਸੀਂ ਇਹ ਸਮਾਂ ਬਖਸ਼ਿਆ, ਸੋਝੀ ਦਿੱਤੀ, ਵੀ ਮੈਨੂੰ ਪਤਾ ਲੱਗ ਗਿਆ ਵੀ ਮੈਂ ਕਰਨਾ ਕੀ ਹੈ। ਬਸ ਬਸ ਢਿੱਲ ਕਿੱਥੇ ਹੈ ਕਰਨ ਦੇ ਵਿੱਚ, ਉਹ ਵੀ ਮਹਾਰਾਜ ਨੂੰ ਪਤਾ, ਮਹਾਰਾਜ ਨੂੰ ਸਾਰਾ ਕੁਛ ਪਤਾ। ਮਹਾਰਾਜ ਕਹਿੰਦੇ ਲਾਹੇ ਕੁ ਤੂੰ ਢੀਲਾ ਢੀਲਾ ਤੋਟੇ ਕੋ ਵੇਖਦਾ ਆ, ਜਿਹੜੇ ਕੰਮ 'ਚ ਤੇਰਾ ਕੋਈ ਫਾਇਦਾ ਨਹੀਂ ਤੂੰ ਭੱਜ ਕੇ ਜਾਂਦਾ, ਜਿਹੜੇ ਕੰਮ 'ਚ ਤੇਰਾ ਫਾਇਦਾ ਉੱਥੇ ਢਿੱਲਾ ਢਿੱਲਾ। ਸਾਰਿਆਂ ਨੂੰ ਪਤਾ ਹਫ਼ਤਾਵਾਰੀ ਸਿਮਰਨ ਕਿੱਥੇ ਹੁੰਦਾ, ਉੱਥੇ ਢਿੱਲ, ਅਤੇ ਮਾਇਆ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ।
ਸੋ ਇਹ ਮਾਰੇ ਇਹੀ ਪਾਰਨ ਜੀ ਮਾਰੇ ਕਹਿੰਦੇ ਲਾਹੇ ਕੋ ਤੂੰ ਢੀਲਾ ਢੀਲਾ, ਕਹਿੰਦੇ ਤੋਟੇ ਕੋ ਵੇਖਦਾ ਆ, ਜਿੱਥੇ ਤੈਨੂੰ ਕੁਛ ਮਿਲਣਾ ਨਹੀਂ ਗਵਾਉਣਾ ਹੀ ਹੈ ਉੱਥੇ ਤੂੰ ਨੱਠਾ ਜਾਂਦਾ, ਬੁਰੇ ਕੰਮ ਕੋ ਉੱਠ ਖੁਲਾਇਆ, ਮਾਰੇ ਕਹਿੰਦੇ ਨਾਮ ਕੀ ਬੇਲਾ ਪੈਪੇ ਸੋਇਆ, ਇਹ ਖੇਲ ਹੈ। ਇਸ ਕਰਕੇ ਸਤਿਗੁਰ ਦੀ ਓਟ ਸ਼ਰਨ 'ਚ ਆਈਏ ਅਤੇ ਆਪਣੇ ਮਨ ਨੂੰ ਜਗਾਈਏ, ਜਿੱਦਣ ਜਾਗੂਗਾ ਉਦਣ ਇਹਨੂੰ ਤੋਟੇ ਦਾ ਅਤੇ ਲਾਹੇ ਦਾ ਪਤਾ ਲੱਗੂਗਾ। ਅਦਰਵਾਈਜ਼ ਹੀ ਥਿੰਕਸ ਵੀ ਜੋ ਮੈਂ ਕਰ ਰਿਹਾ ਆਹ ਬਹੁਤ ਸਮਾਰਟ, ਮੈਂ ਬਹੁਤ ਸਿਆਣਾ ਹਾਂ, ਵੀ ਆਹੀ ਕੁਛ ਕਰਨ ਦੀ ਲੋੜ ਹੈ ਮੈਨੂੰ, ਵੀ ਮੈਨੂੰ ਕਿਸੇ ਤੋਂ ਸਿੱਖਣ ਦੀ ਲੋੜ ਨਹੀਂ, ਕਿਉਂਕਿ ਅੰਦਰ ਹੋਮੇ। ਪਰ ਜਿੱਦਣ ਮਨ ਜਾਗੇਗਾ ਉਹਨੂੰ ਪਤਾ ਹੈਗਾ ਆਹ ਲਾਹਾ ਸੀਗਾ ਅਤੇ ਆਹ ਤੋਟਾ ਸੀ, ਇੱਥੇ ਤਾਂ ਮੇਰਾ ਨੁਕਸਾਨ ਸੀਗਾ, ਆਈ ਡਿਡਨਟ ਅਰਨ ਐਨੀਥਿੰਗ ਫੋਰ ਮਾਈਸੈਲਫ, ਪਹਿਲੇ ਦੂਜਿਆਂ ਲਈ ਕੰਮ ਕਰ ਗਿਆ, ਫਿਰ ਧੀਆਂ ਪੁੱਤਾਂ ਲਈ ਕੰਮ ਕਰ ਗਿਆ, ਫਿਰ ਕਿਸੇ ਲਈ ਕਰੀ ਗਿਆ, ਕਿਸੇ ਲਈ ਕਰੀ ਗਿਆ, ਰਿਸ਼ਤੇਦਾਰ ਲਈ ਕਰੀ ਗਿਆ, ਆਪਣੇ ਤਾਂ ਕੁਛ ਕੀਤਾ ਹੀ ਨਹੀਂ। ਐਟ ਦੀ ਐਂਡ ਮਾਰੇ ਕਹਿੰਦੇ ਕੀ ਹੈ ਤੇਰੇ ਕੋਲ, ਵੱਟ ਡੂ ਯੂ ਹੈਵ ਇਨ ਯੂਅਰ ਪਾਕਿਟ, ਕਿਉਂਕਿ ਜਦੋਂ ਉੱਥੇ ਜਾਣਾ ਉੱਥੇ ਕਰੰਸੀ ਤੇਰੇ ਕੋਲ ਹੈ ਹੀ ਨਹੀਂ, ਇੱਥੇ ਭਾਵੇਂ ਕਰੰਸੀ ਸੀਗੀ ਭਾਵੇਂ ਨਹੀਂ, ਉੱਥੇ ਬਿਲਕੁਲ ਜ਼ਰੂਰੀ ਚਾਹੀਦੀ ਹੈ। ਜੇ ਉੱਥੇ ਤਨ ਹੈ ਨਹੀਂ ਮਾਰੇ ਕਹਿੰਦੇ ਤੁਸੀਂ ਭੁੱਖੇ ਕੀ ਖਾਓਗੇ, ਉੱਥੇ ਤੁਹਾਡੇ ਕੋਲ ਖਾਣ ਨੂੰ ਹੀ ਹੋਣਾ ਬਿਲਕੁਲ। ਪਾਪ ਯੂ ਨੀਡ ਟੂ ਵਰਕ ਫੋਰ ਯੋਰਸੈਲਫ, ਉਹੀ ਮਰ ਕਹਿੰਦੇ ਸੋਈ ਕੰਮ ਕਮਾਏ ਜਿੱਦ ਮੁੱਖ ਉਜਲਾ, ਐਸੇ ਕੰਮ ਕਰੋ ਵੀ ਤੁਹਾਡਾ ਮੁੱਖ ਉਜਲਾ ਹੋਏ ਜਦੋਂ ਆਪਾਂ ਮਾਲਕ ਕੋਲ ਜਾਣਾ, ਨਹੀਂ ਤਾਂ ਮਰ ਕਹਿੰਦੇ ਮੂੰਹ ਕਾਲੇ ਤੈਨੂੰ ਨਿੰਦਕਾ ਨਰਕੇ ਘੋਲ ਪੈਣ, ਨਹੀਂ ਤਾਂ ਮੂੰਹ ਕਾਲ ਕਰਕੇ ਨਰਕਾ 'ਚ ਤੋਰ ਦੇਣਗੇ ਵੀ ਤੂੰ ਸਾਰੀ ਉਮਰ ਕੰਮ ਹੀ ਇੱਦਾਂ ਦੇ ਕੀਤੇ। ਇਹ ਮਹਾਰਾਜ ਦੇ ਹੱਥ ਆ, ਆਓ ਫਿਰ ਆਪਣੇ ਕੋਲ 10-15 ਮਿੰਟ ਰਹਿ ਗਏ, ਜਦੋਂ ਕਹਿਣਾ ਵਾਹੇ ਇਹਨੂੰ ਸੁਣਨਾ, ਜਦੋਂ ਕਹਿਣਾ ਗੁਰੂ ਇਹਨੂੰ ਸੁਣਨਾ, ਤੁਸੀਂ ਆਪ ਕਰੋ ਆਪ ਅਨੁਭਵ ਕਰੋ, ਫਿਰ ਜਾ ਕੇ ਭਗਵਾਨ ਸੱਚੇ ਪਾਤਸ਼ਾਹ ਜੋ ਕਹਿੰਦੇ ਸੀਗੇ ਉਹ ਠੀਕ ਹੀ ਸੀ, ਮੇਰਾ ਹੀ ਮਨ ਢੀਠ ਸੀ। ਆਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ।

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਸਿੰਘ ਜੀ, ਇਹ ਖੇਲ ਆ, ਖੇਲ ਦੇ ਵਿੱਚ ਜਿਨ੍ਹਾਂ ਨੇ ਸਾਨੂੰ ਹਰਾਉਣਾ ਉਹਨਾਂ ਦਾ ਕੰਮ ਹੈ ਸਾਨੂੰ ਭੁਲਾ ਦੇਣਾ। ਇਸ ਕਰਕੇ ਘਰਾਂ 'ਚ ਜਾਈਏ ਅਤੇ ਫਰਿੱਜਾਂ ਦੇ ਵਿੱਚ ਉਹ ਕੈਲੰਡਰ ਲਾਇਆ ਹੁੰਦਾ, ਇੱਧਰ ਨੂੰ ਬਰਥਡੇ ਹੈ, ਇੱਧਰ ਨੂੰ ਐਨੀਵਰਸਰੀ ਹੈ, ਇੱਧਰ ਨੂੰ ਡਾਕਟਰ ਦੀ ਅਪਾਇੰਟਮੈਂਟ ਹੈ, ਸਾਰਾ ਕੁਝ ਲਿਖਿਆ ਹੁੰਦਾ, ਕਿਉਂਕਿ ਆਪਣਾ ਭੁੱਲ ਜਾਂਦਾ, ਭੁੱਲੇ ਨਾ ਕਿੰਨਾ ਖਿਆਲ ਹੈ। ਅਤੇ ਆਪਣੇ ਕੈਲੰਡਰ ਜਾਤੀ ਮਾਰਗ ਲਿਖਿਆ ਸਿਮਰਨ ਕਰਨਾ, ਬੁੱਧਵਾਰ 7:15-7:08 ਸਿਮਰਨ ਹੁੰਦਾ, ਉਹ ਲਿਖਿਆ ਕੈਲੰਡਰ ਦੇ ਕਿ ਨਹੀਂ, ਨਹੀਂ ਲਿਖਾਂਗੇ ਨਹੀਂ ਚੇਤੇ ਰਹੇਗਾ, ਉਹ ਲਿਖ ਲਓ। ਇਹ ਰੋਜ਼ ਸਵੇਰੇ ਇੱਕ ਸਿਮਰਨ ਕਰਨਾ, ਪਰਿਵਾਰ ਨਾਲ ਸਿਮਰਨ ਕਰਨਾ, ਇੱਧਰ ਨੂੰ ਇੱਥੇ ਸਿਮਰਨ ਹੁੰਦਾ ਵੀ ਜਾਣਾ, ਤਾਂ ਕਿ ਚੇਤੇ ਰਹੇ, ਕਿਉਂਕਿ ਆਪਣਾ ਕੰਮ ਹੈ। ਮੈਂ ਕਹਿੰਦਾ ਆਪਣਾ ਆਪਣਾ ਹੱਥ ਹੀ ਆਪਣਾ ਆਪੇ ਹੀ ਕਾਜ ਸਵਾਰੀ, ਦਿਸ ਇਜ਼ ਫੋਰ ਅਸ। ਸੋ ਇਹੀ ਆਪਦੀ ਚਰਨਾਂ 'ਚ ਬੇਨਤੀ ਹੈ ਜੀ, ਹੋਈਆਂ ਪੁਲਾਂ ਦੀ ਖਿਮਾ ਸੰਗਤ ਸਤਿਗੁਰ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਨਿਧਾਵੈ ਧਾਏ ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤੀਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਹੈ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਣ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਤੋਂ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਵਾਹਿਗੁਰੂ ਸਿਮਰਨ ਸੰਗਤੀ ਰੂਪ ਵਿੱਚ ਹੋਏ ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦੇ ਪਾਠ ਹੋਏ ਹਨ ਸਤਿਗੁਰੂ ਕਿਰਪਾ ਕਰਨੀ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸਮਤ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਸਭ ਸੰਗਤ ਦੀ ਹਾਜ਼ਰੀ ਤਿਲਫੁਲ ਭੇਟਾ ਦਰ ਪ੍ਰਵਾਨ ਕਰਨਾ ਸਭ ਨੂੰ ਅੰਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਣੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ। ਇਸ ਵੇਲੇ ਦੀਵਾਨ ਦੀ ਸਮਾਪਤੀ ਜੀ ਦੀ ਅਰਦਾਸ ਸੱਖਰ ਵੱਧ ਘੱਟ ਭੁੱਲ ਚੁੱਕ ਮੁਆਫ ਕਰੋ। ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਅਸੀਸ ਬਖਸ਼ੋ ਸੁੱਖ ਹੋਵੇ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਵੀ ਚਲਾਇਓ।

ਸਾਧੂ ਖੰਡਲ ਖੰਡਾ ਦੇ ਪੂਰਬ ਲਿਖਤਲ ਕੇ ਬਿਰ ਪਾਇਆ ਮਨ ਹਰਿ ਮੰਡਲ ਮੰਡਾ ਦੇ ਕਰ ਸਾਧੂ ਅੰਜਲੀ ਪੁਨ ਵੱਡਾ ਦੇ।

ਸੰਤ ਤਹਿਲ ਕੀ ਬੇਲਾ ਇਹਾਂ ਖਾਟ ਚਲੋ ਹਰ ਲਾਧਾ ਜੈ ਬਸਨ ਸੁਹੇਲਾ ਆਉਦ ਕਟਹਿ ਦੂਸਰੇ ਨਾਰੀ ਮਨ ਗੁਰ ਮਿਲ ਕਾਜ ਸਵਾਰੀ ਰਹਾਉ ਇਹ ਸੰਸਾਰ ਵਿਕਾਸ

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਵਰਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਹਿੰਨ ਮਾਣਿਆਂ ਦੇ ਮਾਣਨੇ ਤਾਣਿਆਂ ਦੇ ਤਾਣਨੇ ਓਟਿਆਂ ਦੀ ਓਟਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕੀਤਾ ਹੈ। ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੁਖਾਸਣ ਦੀ ਸੇਵਾ ਪਾਵਨ ਬਾਣੀ ਸੋਹਿਲਾ ਸਾਹਿਬ ਜੀ ਦੇ ਪਾਠ ਹੋਏ ਹਨ। ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸਮੱਤ ਬਖਸ਼ਣੀ ਜੀ। ਸਮੂਹ ਸੰਗਤ ਦੀ ਹਾਜ਼ਰੀ ਤਿਲਫੁਲ ਭੇਟਾ ਦਰ ਪ੍ਰਵਾਨ ਕਰਨਾ ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ ਸਤਿਗੁਰੂ ਰਹਿਣ ਆਈ ਹੈ ਆਪਣੇ ਭਾਣੇ ਅੰਦਰ ਬਤੀਤ ਕਰਾਉਣਾ। ਆਪ ਜੀ ਦੇ ਸੁੱਖ ਆਸਣ ਤਿਆਰ ਹਨ ਕਿਰਪਾ ਕਰੋ ਸੁੱਖ ਆਸਣ ਅਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ ਵਿਸ਼ਰਾਮ ਕਰੋ ਸੰਗਤਾਂ ਨੂੰ ਖੁਸ਼ੇ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਜੀ। ਸਹੀ ਗੁਰਮੁਖ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਾਨਕ ਨਾਮ ਸਮਾਣੇ ਮੁਖ ਉਜਲੇ ਤਿਤ ਸੱਚੈ ਦਰਬਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਨਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣ ਪਾਨ ਲੱਖ ਹੋ ਹਿਤਾ ਇੱਕ ਨਾ ਚਲੈ ਨਾਲ ਕੇਵ ਸਚਿਆਰਾ ਹੋਈਐ ਕਿਵ ਕੂੜਾ ਤੁਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮਾਂ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਭਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੈ ਤਾਂ ਮੈਂ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਹੰਗਾਵੈ ਕੋ ਜੀ ਲੈ ਫਿਰਦੇ ਹੰਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖ ਸਹਿਬੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰੂ ਫਿਰ ਕੈ ਅੱਗੇ ਰੱਖੀਐ ਇੰਜਿਤ ਦਿਸੈ ਦਰਬਾਰ ਮੁਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰੂ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰਥ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ

ਤੀਰਥ ਨਹਾਵਾ ਜੇ ਤਿਸ ਭਾਵਾਂ ਵਿਣ ਭਾਣੀ ਕੇ ਨਹਾਏ ਕਰੀ ਜੇ ਤੀ ਸਿਰ ਠੋ ਪਾਈ ਵੇਖਾਂ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਚਾਰੇ ਅਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚਲੈ ਸਭ ਕੋਏ ਚੰਗਾ ਨਾਮ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਸੁ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟਕਾਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲੋ ਆਕਾਸ ਸੁਣਿਆ ਦੀਪਲੋ ਪਾਤਾਲ ਸੁਣਿਆ ਪੋਹਿਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸਰ ਬਰਮਾਇਨ ਸੁਣਿਆ ਮੁਖ ਸਲਾਹਣ ਮਨ ਸੁਣਿਆ ਜੋਗ ਜੋਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸ ਨਾਮ ਸੁਣਿਆ ਪੜ ਪੜ ਪਾਵ ਅਹਿਮਾਨ

ਸੁਣਿਆ ਸੇਖ ਪੀਰ ਪਾਤ ਸਾਹ, ਸੁਣਿਆ ਅੰਧੇ ਪਾਵਹਿ ਰਾਵ, ਸੁਣਿਆ ਹਾਥ ਵੈ ਸਦਾ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਈ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹੇ ਚੋਟਾਂ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤਸੁ ਪ੍ਰਗਟ ਜਾਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਿਵਾਰ ਐਸਾ ਧਾਰ, ਮੰਨੈ ਤਰੈ ਤਾਰੀ ਗੁਰਸਿੱਖ, ਮੰਨੈ ਨਾਨਕ ਭਵੈ ਨਾ ਭੇਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰੇਕ ਧਿਆਨ, ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਹਿ ਕਰਨ ਨਾਹੀ ਸੁਮਾਰ, ਧਾਉ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਧਵਲੇ ਉੱਪਰ ਕੀਤਾ ਭਾਰ, ਧਰਤੀ ਹੋਰ ਪਰਾਏ ਹੋਰ ਹੋਰ ਤਿਸਤੇ ਭਾਰਤ ਲਾਏ, ਕਵਣ ਜੋਰ ਜੀ ਅਜਾਤ, ਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਕਲਾਮ, ਇਹ ਲਿਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲੇ ਹਰੂਪ ਕੇ ਤੀ ਦਾਤ ਜਾਣੇ, ਕੌਣ ਕੂਦ ਕੀਤਾ ਪਸਾਓ, ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਵ, ਅਸੰਖ ਪੂਜਾ ਅਸੰਖ ਤਪ ਤਾਵ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਯੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰਮੁਹ ਭਕਸਾਰ, ਅਸੰਖ ਮੋਨ ਲਿਵਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨ ਜਾਵਾ ਇੱਕ ਵਾਰ, ਜੋ ਤੂੰ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ, ਅਸੰਖ ਮੂਰਖੰਦ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰਜਾ ਹੇ ਜੋਰ, ਅਸੰਖ ਗਲਵਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰਜਾ ਹੇ, ਅਸੰਖ ਕੂੜਿਆਰ ਕੂੜੀ ਫਿਰਾ ਹੇ, ਅਸੰਖ ਨਿਸ਼ਮਲ ਭਾਖਾ ਹੇ, ਅਸੰਖ ਨਿੰਦਕ ਸੁਰ ਕਰਹਿ ਭਾਰ, ਨਾਨਕ ਨੀਚ ਕਹੈ ਵਿਚਾਰ, ਵਾਰਿਆ ਨ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕਹਿ ਹੇ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੇ, ਜੇ ਪਰਮਾਏ ਤਿਵ ਤੇ ਪਾਹੇ, ਜੇਤਾ ਕੀਤਾ ਤੇਤਾ ਨਾਵ, ਬਿਨ ਨਾਵੈ ਨਾਹੀ ਕੋ ਥਾਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੋਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ, ਉਹ ਧੋਈ ਭਰੀਐ ਮਤ ਪਾਪਾਂ ਕੈ ਸੰਗ, ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਣਾ ਲਿਖ ਲੈ ਜਾਹੁ, ਆਪੇ ਬੀਜ ਆਪੇ ਹੀ ਖਾਹੁ, ਨਾਨਕ ਹੁਕਮੀ ਆਵਹੁ ਜਾਹੁ, ਤੀਰਥ ਤਪ ਦਇਆ ਦਾਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਣ ਗੁਣ ਕੀਤੇ ਭਗਤ ਨਾ ਹੋਏ, ਸਵਸਤਾਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨਚਾਓ, ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰ ਉੱਤੀ ਮਾਫ, ਕਵਣ ਜਿਤ ਹੋਆ ਆਕਾ, ਔਰ ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆ,
ਜੇ ਲਿਖਨ ਲੇਖ ਪੁਰਾਉਣ ਥਿਤਵਾਰ ਨਾ ਜੋਗੀ ਜਾਣੈ ਰੁਤ ਮਾਹੁ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਕਉ ਸਾਜੇ ਆਪੇ ਜਾਣੈ ਸੋਈ ਕਿਵ ਕਰਾਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ।

ਹੋੜ ਕੋੜ ਭਾਲ ਥੱਕੇ ਵੇਦ ਕਹਿਣਕ ਵਾਤ ਸਹਿ ਸਠਾਰੈ ਕਹਿਣਕ ਤੇ ਬਾਤ ਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ਼ ਨਾਨਕ ਵੱਡਾ ਕੀਐ ਆਪੇ ਜਾਣੈ ਆਪ।

ਨਾ ਹੋਏ ਵੜੂਚਾ ਹੋਵੇ ਕੋਏ ਤੇ ਸੋਚੇ ਕਾਹੋ ਜਾਣੇ ਸੋਏ ਜੇਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕਿਤੇ ਮੰਗੈ ਜੋ ਦੇ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟ ਹੈ ਵੇਕਾਰ ਕਿਤੇ ਲੈ ਕਿਤੇ ਲੈ ਮੁਕਰ ਪਾਏ ਕਿਤੇ ਮੂਰਖ ਖਾਹੀ ਖਾਹੇ ਕਿਤਿਆ ਦੁੱਖ ਭੁੱਖ ਸਦ ਮਾਰ ਇਹ ਪੈ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇਤੀਆ ਮੋਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇਕੇ ਕੇ ਜਿਸਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਮੁੱਲਾ ਵੈ ਮੁੱਲ ਲੈ ਜਾ ਹਿਮੁੱਲ ਭਾਏ ਮੁੱਲਾ ਸਮਾ ਹਿਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਣ ਅਮੁੱਲੋ ਅਮੁੱਲਾ ਖਿਆਨਾ ਜਾਏ ਆਖਾਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੈ ਵਕੀਆਣ ਆਖੇ ਬਰਮੀ ਆਖੇ ਅਖ ਹੈ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕਿਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕੇ ਉੱਠ ਉੱਠ ਜਾਹੇ ਤੇ ਕਿਤੇ ਹੋਰ ਕਰੇ ਹੇ ਤਾਂ ਆਖ ਨਾ ਸਕਹਿ ਕੇ

ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਭਰੀ ਸਿਉਂ ਕਹੀ ਹਨ ਕੀਤੇ ਗਾਵਣ ਹਾਰੇ ਗਾਵੈ ਤੁਹਾਨੂੰ ਪਾਉਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਵਰ ਬ੍ਰਹਮਾ ਦੇਵੀ ਸੋਣ ਸਦਾ ਸਵਾਰੇ ਗਾਵਹਿ ਇੰਦ ਇਹ ਦਾਸਣ ਬੈਠੇ ਦੇਵਤੇ ਆ ਦਰਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆ ਮਨਮੋਹਨ ਸੁਰਗਾ ਮੱਚ ਪਏ ਆਲੇ ਗਾਵਨ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਹਾ ਵੀ ਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨੰਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜੇਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਲਿਆਈ ਸੋ ਪਾਤਸ਼ਾਹ ਸਾਹ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸਰਮ ਪਤ ਝੋੜੀ ਧਿਆਨ ਕੀ ਕਰਹਿ ਵਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ਼ ਤਿਸੈ ਆਦੇਸ਼ ਆਦਾ ਨੀਰਾ ਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘੜ ਘੜ ਵੱਜ ਹੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਦੇਵਰਾ ਸਾਧ ਸੰਜੋਗ ਵਿਜੋਗ ਦੇ ਘਰ ਚਲਾਵਹਿ ਲੇਖੇ ਆਵਹਿ ਭਾਵ ਆਦੇਸ਼ ਤਿਸੈ ਆਦੇਸ਼ ਆਦ ਅਨੀਰਾ ਨਾਦ ਅਨਾਥ ਜੁਗ ਜੁਗ ਏਕੋ ਵੇ ਸੇਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਪ੍ਰਵਾਣੂ ਹੋ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾਏ ਹੋ ਵਿੜਾਣੁ ਆਦੇਸ਼ ਤਿਸੈ ਆਦੇਸ਼ ਆਦ ਅਨੀਰਾ ਨਾਦ ਅਨਾਥ ਜੁਗ ਜੁਗ ਏਕੋ ਵੇ ਆਸਣ ਲੋਏ ਲੋਏ ਭੰਡਾਰ ਜੁਗ ਛਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨੀਰਾ ਨਾਦ ਅਨਾਥ ਜੁਗ ਜੁਗ ਏਕੋ ਵੇ ਸਿੱਖ ਦੂਜੀ ਬਹੁ ਲੱਖ ਹੋਏ ਲੱਖ ਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ਼ ਏ ਤਰਾਹੇ ਪਤ ਪਵਣੀਆਂ ਚੜੀਐ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀ ਟਾਇਰੀ

ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਅਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਏ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕਾਂਤ ਨਾਂਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਥੈ ਨਾਥ ਵਿਨੋਦ ਕੋਡ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਥਾਇ ਘਾੜ ਘੜੀਏ ਬਹੁਤਾ ਨੂੰ ਤਾਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਤਥੈ ਘੜੀਐ ਸੁਰਤ ਮਤ ਮਨ ਬੁੱਧ ਤਥੈ ਘੜੀਐ ਸੁਰਾ ਸਿਧਾਂ ਕੀ ਸੁਧ ਕਰਮ ਖੰਡ ਕੀ।

ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ਼੍ਰੀ ਮੁਖਵਾਕ ਪਾਤਸ਼ਾਹੀ ਦਸਮੀ ਛਪੈ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰਬਰਨ ਜਾਓ ਤ੍ਰਿਪਾਤ ਨਾ ਹਿੰਦੇ ਰੂਪਰੰਗਰ ਰੇਖ ਭੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਤਨ ਭਉ ਪ੍ਰਕਾਸ਼ ਅੰਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ ਤੇ ਭਵਨ ਨੀਵ ਸੁਰ ਨਰ ਸੁਰ ਨੇਤ ਨੇਤ ਬੰਤਰਨ ਕੈਤ ਤੁਐ ਸਰਵਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਅਨੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਨਾਮੇ ਨਮਸਤੰ ਅਠਾਮੇ ਨਮਸਤੰ ਕਰਮ ਨਮਸਤੰ ਧਰਮ ਨਮਸਤੰ ਨਾਮ ਨਮਸਤੰ ਧਾਮ ਨਮਸਤੰ ਜੀਤੇ ਨਮਸਤੰ ਪੀਤੇ ਨਮਸਤੰ ਬਾਹੇ ਨਮਸਤੰ ਢਾਹੇ ਨਮਸਤੰ ਨੀਲੇ ਨਮਸਤੰ ਨਾਦੇ ਨਮਸਤੰ ਛੇਦੇ ਨਮਸਤੰ ਗਾਦੇ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਉਦਾਰੇ ਨਮਸਤੰ ਪਾਰੇ ਨਮਸਤੰ ਸੁਏਕਰ ਨਮਸਤੰ ਨੇਕਰ ਨਮਸਤੰ ਭੂਤੇ ਨਮਸਤੰ ਅਜੂਕੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਭੂਤੇ ਨਮਸਤੰ ਲੋਕੇ ਨਮਸਤੰ ਸੋਕੇ ਨਮਸਤੰ ਨਿਰਤਾਪੇ ਨਮਸਤੰ ਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ ਨਮਸਤੰ ਰੰਗੇ ਨਮਸਤੰ ਭੰਗੇ ਨਮਸਤੰ ਗੰਮੇ ਨਮਸਤਸਤ੍ਰਮੇ ਨਮਸਤੰ ਜਲਾਸਰੇ ਨਮਸਤੰ ਨਰਾਸਰੇ ਨਮਸਤੰ ਜਾਤੇ ਨਮਸਤੰ ਪਾਤੇ ਨਮਸਤੰ ਮਜਬੇ ਨਮਸਤਸਤਜਬੇ ਅਦੇਸਾਂ ਦੇਸੇ ਨਮਸਤੰ ਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਭਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਤ ਦੇਵੈ ਨਮਸਤੰ ਅਭੇਵੈ ਨਮਸਤੰ ਅਜਨਮੇ ਨਮਸਤੰ ਸੁਬਨਮੇ ਨਮੋ ਸਰਵਗਾਉਣੇ ਨਮੋ ਸਰਵਭਾਉਣੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਅਭਰਨੇ ਨਮਸਤੰ ਅਮਰਨੇ ਨਮਸਤੰ ਜਰਾਰੰਗ ਨਮਸਤੰ ਕ੍ਰਿਤਾਰੰਗ ਨਮੋ ਸਰਵਧੰਦੇ ਨਮੋ ਸਤਵੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਭਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਵ ਸੋਖੰ ਨਮੋ ਸਰਵ ਪੋਖੰ ਨਮੋ ਸਰਵ ਕਰਤਾ ਨਮੋ ਸਰਵਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਸ਼ੰਤੁਐ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸੁਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਝੂਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਧੰਧ ਹੈ ਅਬੰਧ ਹੈ ਨਿਰਬੂਝ ਹੈ ਅਸੂਝ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਖ ਹੈ ਨਿਰਸਰੀਖ ਹੈ ਨਿਰਲੰਭ ਹੈ ਅਸੰਭ ਹੈ ਅਗਮ ਹੈ ਅਜੰਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸੋਕ ਹੈ ਅਕਰਮ ਹੈ ਅਭਰਮ ਹੈ ਅਜੀਤ ਹੈ ਅਭੀਤ ਹੈ ਅਬਹ ਹੈ ਅਗਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਵਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਤ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬੈਭੂਤੇ ਕਲੰਕੰ ਬਿਨਾ ਅਨੇਕ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰਮ ਪਰਮ ਰੂਪੇ ਨਮੋ ਜੋਗ ਜੋਗੇਸ਼ਵਰਮ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰਮ ਪਰਮ ਬ੍ਰਿਧੇ
नमो शस्त्र पाणि नमो अस्त्र पाणि नमो परम ज्ञाता नमो लोक माता अपेक्षीय परमीय भोगीय भोक्ते नमो जोग जोगेश्वर परम जोगते नमो नित नारायण क्रूर कर्म नमो प्रेत अप्रेत देवे सुधर्मे नमो रोग हरता नमो राग रूपे नमो साह नमो भू भूपे नमो दान दाने नमो मान मान्य नमो रोग रोगे नमो अस्तंग स्नान नमो मंत्र मंत्र नमो जंत्र यंत्र नमो इष्टेष्टे नमो तंत्र तंत्र सदा सच्चिदानंद सर्वं प्रणाशी अनूपे अरूपे समस्त निवासी सदा सिद्धदा बुद्धदा वृद्ध कर्ता दूरदर्भं अगं ओग हर्ता परम परम परमेश्वरं प्रोषपालं सदा सर्वदा सिद्धदाता दयालं छेदी अभेदी नाम अकाम समस्त पराजी समस्तस्ताम तिरा जोर चाचरी छंद जले हैं थले हैं अपीत हैं अपे हैं प्रभु हैं आजू हैं आदेश हैं अपेश हैं पुजंग प्रयात शांद अगाध्य अपाध्य आनंदी स्वरूप नमो सर्वमान्य समस्ती निदान नमस्त्वंग नरे नाथ नमस्त्वंग परमाथ नमस्त्वंग अगंजी नमस्त्वंग अपंजी नमस्त्वंग अकाले नमस्त्वंग अपाले नमो सर्वदेशे नमो सर्वपेशे नमो राय राय नमो साहसाजे नमो साहसाहे नमो महमाहे नमो गीते नमो प्रीत प्रीते नमो रोख रोखे नमो शोक शोके नमो सर्वरोगे नमो सर्वभोगे नमो सर्वजीतं नमो सर्वपीतं नमो सर्वज्ञान नमो परमतान नमो सर्वमंत्र नमो सर्वजंत्र नमो सर्वदृत्संग नमो सर्वकृत्संग नमो सर्वरंगे त्रैपंगी अनंगे नमो जीव जीवं नमो बीज बीजे अखिजे अभिजे समस्तं प्रसज्जे कृपालं स्वरूपे कुकर्मं प्रणासी सदा सर्वदा हृदय सिद्धं निवासी चर प्रशांत त्वय प्रसाद अमृत कर्मे अमृत तर्मे अखल जोगे अचल भोगे चल राजे अटल साजे अखल धर्म लख कर्म सर्वदाता सर्वज्ञाता सर्वं पाने सर्वं मान्य सर्वं प्राणं सर्वं त्राणं सर्वं भुक्ता सर्वं युक्ता सर्वं देवं सर्वं भेवं सर्वं काले सर्वं पाले रूवाल छंद त्वय प्रसाद आद रूप अनाद मूर्त अजमन पुरख अपार सर्व मंत्र मान देव भेवे आदि उदार सर्व पालक सर्व काल सर्व को पुन काल जत्र तत्र विराज ही अवधूत रूप रसाल नाम ठाम न जात जाकर रूप रंग न रेख आद पुरखोदार मूर्त जो नाद शेख दे सौर न पेश जाकर रूप रेख नाराग जत्र तत्र दिशा विशा हो फैल्यो अनुराग नाम काम विहीन पेख तामु नह जाहि सर्व मन सर्वत्र मन सदैव मन ताहि कीन एक रूप एक मूर्त अनेक दर्शन कीन रूप अनेक खेल खेल खेल खेलन अंत को फिर एक दे भेव न जाने जे वेद और कतेव रूप रंग न जात पास हो जाने के जीव तात्मात न जात जाकर जानव मरण बहीन चक्र बकर फिर चित्र चकमान ही पुर तीन लोक चौदह के विखे जग जाप पई जे जाप आदेव अनाद मूर्त था प्यो सब है जे थाप परम रूप नीत मूर्त पूर्ण पुरख पार सर्व स्वर च्यो सुयम गण भंजन हार काल हीन कला संयुक्त काल पुरख आदेश धर्म ताम सो परम रहत भूत लख अपेश अंगराग नरंग जा कह जात पात ना नाम गर्भ गुंजन दुष्ट भंजन मुक्तदायक काम आप रूप अमीक अन औसत एक पुरख अवधूत गर्भ गुंजन सर भंजन आदि रूप असोत अंगहीन अभंगनात्म एक पुरख अपार सर्व लायक सर्व कायक सर्व को प्रतिपार सर्वगंता सर्वहंता सर्व तेन भेक सर्व शास्त्र न जाने जे रूप रंग हर रेख परम वेद पुराण जा कह नेत पाख तो नेत कोट सिमृत पुराण शास्त्र नया वही बहुचित मद पार छंद त्वय प्रसाद गुणगन उदार महिमा पार असने अभंग उपमान अंगन भव प्रकाश निस्दिन अनास

ਤਮ ਪਰਮਾਤੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਬਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨ ਪੋਤਰੇ ਨ ਪੁੱਤਰੇ ਨ ਸੁਤਰੇ ਨ ਮਿੱਤਰੇ ਨ ਤਾਤਾ ਨ ਮਾਤਾ ਨ ਜਾਤਾ ਨ ਪਾਤਾ ਨਿਰਸਾਕੰ ਸਰੀਕ ਹੈ ਅਮਿਤੋ ਅਮੀਕ ਹੈ ਸਦੈਵ ਪ੍ਰਵਾਹ ਹੈ ਅਜੈ ਹੈ ਅਜਾ ਹੈ ਭਗਵਤੀ ਛੰਦ ਤੈ ਪ੍ਰਸਾਦ ਕਿ ਜਾ ਹਰਜੂਰ ਹੈ ਕਿ ਹਾਜ਼ਰ ਹਜੂਰ ਹੈ ਹਮੇ ਸੁਲ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨੁਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨੁਲ ਜਮਾਲ ਹੈ ਗਨੀਮੁਲ ਖਿਰਾਜ ਹੈ ਗਰੀਬੁਲ ਨਿਵਾਜ਼ ਹੈ ਹਰੀਫੁਲ ਸ਼ਿਕੰਨ ਹੈ ਹਰਾਸੁਲ ਫਿਕੰਨ ਹੈ ਕਲੰਕੰ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਕੰਜੁਲ ਗਨੀਮ ਹੈ ਰਜਾਇਕ ਰਹੀਮ ਹੈ ਸਮਸਤੁਲ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰ ਪ੍ਰਣਾਸ ਹੈ ਬਹਿਸਤੁਲ ਨਿਵਾਸ ਹੈ ਕਿ ਸਰਬੁਲ ਗੁਵਨ ਹੈ ਹਮੇਸੁਲ ਅਰਵਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜੀਜ ਹੈ ਪਰਮ ਪਰਮੀਸ ਹੈ ਸਮਸਤੁਲ ਅਦੀਸ ਹੈ ਅਦੇਸੁਲ ਅਲੇਖ ਹੈ ਹਮੇਸੁਲ ਅਪੇਖ ਹੈ ਜਮੀਨੁਲ ਜਮਾ ਹੈ ਅਮੀ ਕੁਲੇ ਮਾਂ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚੁਨ ਪ੍ਰਕਾਸ਼ ਹੈ ਕਿ ਅਮਿਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤੋ ਵਿਭੂਤ ਹੈ ਕਿ ਅਮਿਤੋ ਪਸਾਰ ਕਿ ਆਤਮ ਪ੍ਰਵਾਹ ਹੈ ਕਿ ਅਚਲ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਦ ਭਾਰ ਛੰਦ ਤੈ ਪ੍ਰਸਾਦ ਅਭੰਗ ਉਪਮਾ ਪਾਰਗਤ ਮਿਤ ਉਦਾਰ ਜਲ ਥਲ ਅਮਨ ਦਿਸ ਵਸੋ ਭੰਡ ਜਲ ਥਲ ਮਹੰਤ ਦਿਸ ਵਸ ਬੇਅੰਤ ਅਨਭਵ ਅਨਾਸ ਧ੍ਰਿਤ ਧਰ ਤੁਰਾਸ ਹੁਆ ਜਾਨ ਬਾਹੂ ਏਕ ਸਦਾ ਹੁ ਅੰਕਾਰ ਆਦਿ ਕਥਨੀ ਅਨਾਦ ਕਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨਾ ਮਨ ਛਿਜਗਾਤ ਅਜ ਜਨਾ ਬਾਤਨ ਝੰਝਗਾਤਨ ਰੰਜਬਾਤਨ ਟੁੱਟ ਭੰਡਾਰਨ ਠਟ ਅਪਾਰ ਆਡੀਠ ਧਰਮ ਅਤ ਢੀਠ ਕਰਮ ਅਣ

ਹਟਾ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਰਾਗੇ ਨਰੰਗੇ ਨਰੂਪੇ ਨਰੇਖੇ ਅਕਰਮ ਭਰਮ ਅਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰਗ ਬੇਭੂਤੇ ਸਮਸਤੁਲ ਸਰੂਪੇ ਕੁਕਰਮੰਗ ਪ੍ਰਣਾਸੀ ਸੁਤਰਮੰਗ ਬੇਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਬੇਭੂਤੇ ਗਜਾਇਬ ਗਨੀਮੇ ਹਰਿਅੰ ਕਰੀਅੰ ਕਰੀਮੁਲ ਰਹੀਮੇ।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਮੀ ਤੁਐ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਉ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੀ ਦੇਸ ਕੋ ਦੇਖ ਰਹੇ ਹੋ ਮਤ ਕੋਊ ਨ ਦੇਖੀਅਤ ਪ੍ਰਾਨਪਤੀ ਕੇ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂ ਤੇ ਏਕਰਤੀ ਮੈਨੂੰ ਏਕਰਤੀ ਕੇ ਮਾਤਿ ਮਤੰਗ ਜਰੇਜਰ ਸੰਗ ਓਨੂ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਤੇ ਭੈ ਤੂੰ ਕਹ ਪੈ ਭੂਪਤ ਅੰਤ ਕਉ ਨੰਗ ਹੀ ਪਾਏ ਪਧਾਰੇ ਜੀਤ ਫਿਰੈ ਸਵਦੇਸ ਦਸਾਨ ਕੋ ਬਾਜਤ ਧੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨੁ ਅੰਤ ਕਉ ਅੰਤ ਕੇ ਧਾਮ ਸਿਧਾਰੇ ਅੰਤ ਕਉ ਅੰਤ ਕੇ ਧਾਮ ਸਿਧਾਰੇ।

ਵਿਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇ ਸਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੁਭਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ਼੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦੇਵਈਆ ਦਾਨਵ ਦੇਵ ਫਨਿੰਦ ਨੇ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈਵ ਲੋਕ ਜਪੈਂਗੇ ਮਾਨਵ ਇੰਦਰ ਗਜਿੰਦਰ ਨਰਾਤ ਪੰਜੋਂ ਤ੍ਰਿਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਦਿਕ ਦਾਨ ਅਨੇਕ ਸੁ ਅੰਬਰ ਸਾਜ ਬਰੇਂਗੇ ਬ੍ਰਹਮ ਮਹੇਸ਼ਰ ਬਿਸਨ ਸੱਚੀ ਪਤ ਅੰਤ ਫਸੇ ਜਮ ਫਾਸ ਪਰੇਂਗੇ ਜੇ ਨਰ ਸ਼੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨੰਦੇ ਤਰੇਂਗੇ ਕਹ ਪਹਿਓ ਜਦੋ ਲੋਚਨ ਮੂੰਦ ਕੇ ਬੈਠ ਰਹੇ ਬਖ ਧਿਆਨ ਲਗਾਇਓ ਨਹਾਤ ਫਿਰਿਓ ਨੀਏ ਸਾਧ ਸਮੁੰਦਰ ਲੋਕ ਗਾਇਓ ਪਰ ਲੋਕ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਣ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਿਸ਼ਾਹ ਕੋ ਸੀਸ ਨਿਵਾਇਓ ਕੋ ਭੂਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਥਾਇਓ

ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵੀ ਉਬਾਚ ਬੇਨਤੀ ਚਾਓ ਪਈ ਹਮਰੀ ਕਰੋਹਾ ਦਰ ਅੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ

ਮੂਰਛਾ ਨਿਜ ਕਰਦੈ ਕਰੀਏ ਸਭ ਬੈਰਨ ਕਵਾ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਹੈ ਸ਼ਾਟ ਕੋਈ ਵਰਨਾ ਧਿਆਉਂ ਜੋ ਵਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਹੈ ਟਨ ਟਨ ਸਤਰ ਹਮਾਰੇ ਮਾਰੀ ਹੈ।

ਰਾਖ ਲਿਹ ਮੁਹਿ ਰਾਖਨ ਹਾਰੇ ਸਾਹਿਬ ਸੰਸਹਾਇ ਪਿਆਰੇ ਦੀਨ ਮੰਦ ਦੁਸ਼ਟਨ ਕੇ ਹੰਤਾ ਤੁਮ ਹੋ ਪ੍ਰੀ ਚਤੁਰਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਪਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ

ਜਿਵਨ ਕਾਲ ਸਭ ਜਗ ਬਣਾਇਓ, ਦੇਵ ਨੈਤ ਜੱਛਣ ਉਪਜਾਇਓ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਸੀਹੀ ਕੋ ਹਮਾਰੀ, ਸਗਲ ਪ੍ਰਜਾ ਜਿਨੀ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲਮੋ ਬਧ ਕੀਓ। ਘਟ ਘਟ ਕੇ ਅੰਤਰ ਕੀ ਜਾਣ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਥੂਲਾ, ਸਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਯੁਧ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਪਦੇ ਅਪਾਰਾ, ਜਬ ਆ ਕਰਖ ਕਰ ਤੂੰ ਕਬ ਹੂੰ, ਤੂੰ ਮੈਂ ਮਿਲਤ ਦੇ ਧਰ ਸਭ ਹੂੰ। ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨ ਭੇਦ ਭੇਦ ਅਰ ਆਲਮ ਨਿਰੰ

ਏਕੈ ਰੂਪ ਅਨੂਪ ਸਰੂਪ ਬਾਰੰਗ ਭਇਓ ਰਾਵ ਕਹੀ ਭੁੱਪਾ ਅੰਡਜ ਜੇਰਜ ਸੇਤਜ ਕੀਨੀ ਉਤਭੁਜ ਖਾਨ ਬੌਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਇਓ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਚੰਭਵ ਆ ਜੁਗਾਦ ਸਰੂਪ ਸੁਜੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੀ ਅਸ ਧੁਜ ਤਬ ਸਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਇ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾ ਕੇ ਕਾਲ ਨਿਕ ਨਹਿ ਹੈ ਰੱਛਾ ਉਹ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕ੍ਰਿਪਾ ਦ੍ਰਿਸ਼ਟ ਤੰਜਾ ਹਿਨੇ ਹਰਿ ਹੋ ਤਾ ਕੇ ਤਾਪ ਤਨਕਮੈ ਹਰਿ ਹੋ ਰਿਦ ਸਿੱਧ ਕਰਮੋ ਸਭ ਹੋਈ ਦੁਸ਼ਾ ਸ਼ਵੈ ਸਕੈ ਨ ਕੋਈ ਏਕ ਵਾਰ ਜਿੰਤ ਮੈਂ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ

ਸਵਾਰਿਓ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰਤ ਸੁਆਮੀ ਸੋ ਕਿਉਂ ਮਨਹੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ ਕਰਤਾ ਤੇਰਾ ਹੈ ਸਭ ਕੁਛ ਹੈ ਜਿਸ ਦੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕਹਿ ਮਨ ਵਸਿਆ ਵਾਜੇ ਸਭ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰਸਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤ ਹੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਾਓ

ਇਸ ਨੂੰ ਹੋਰ ਥਾਉ ਨਾਹੀ ਸਭ ਲਾਗ ਸਵਾਰੀਆ ਕਹਿ ਨਾਨਕ ਲਵੈਬਾ ਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰੇ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤੂੰ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰੈ ਵਿਚਾਰਿਆ ਭਰਮ ਭੁੱਲੇ ਫਿਰੈ ਦੇ ਦੇ ਸਿੱਖ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਪਾਵੈ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ ਆਵੋ ਸੰਤ ਪਿਆਰੇ ਹੋ ਅਕਥ ਕੀ ਕਰੈ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨੀਐ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਵਹੁ ਸੱਚੀ ਬਾਣੀ ਕਹਿ ਨਾਮ ਸੁਣੋ ਸੰਤ ਹੋ ਕਥੇ ਹੋ ਅਕਥ ਕਹਾਣੀਏ ਮਨ ਚੰਚ

ਤੂੰ ਸਦਾ ਸੱਚ ਸਮਾਲੇ ਕੁਟੰਬ ਤੂੰ ਜੇ ਦੇਖਦਾ ਚਲੈ ਨਾਹੀ ਤੇਰਾ ਨਾਲੇ ਸਾਥ ਤੇਰਾ ਚਲੈ ਨਾਹੀ ਤਿਸ ਨਾਲ ਕਿਉਂ ਚਿਤਲਾਈ ਐਸਾ ਕੰਮ ਮੂਲੇ ਨਾ ਕੀਤਾ ਜਿਤੇ ਅੰਤ ਪਛੋਤਾਈ ਹੈ ਸਤਿਗੁਰੂ ਕਾ

ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੋਂ ਉਪਾਏ ਇੱਕ ਵੇਖ ਪਰਸਣੋ ਆਇਆ ਲਭ ਲੋਭ ਅਹੰਕਾਰ ਝੂਕਾ ਸਤਿਗੁਰੂ ਭਲਾ ਪਾਇਆ ਕਹਿ

ਸੇ ਹਰ ਹਰ ਸਦਾ ਤਿਆਵੇ ਜਿਸ ਨੂੰ ਕਥਾ ਸੁਣਵਾ ਹੇ ਆਪਣੀ ਸੇ ਗੁਰਦੁਆਰੈ ਸੁਖ ਪਾਵਹੇ ਕਹੈ ਨਾਨਕ ਸੱਚੇ ਸਾਹਿਬ ਜਿਉ ਪਾਵੈ ਤਿਵੈ ਚਲਾਵਹੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿਨ ਕੈ ਮਨ ਵਸਿਆ ਜਿਨ

ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿੰਨ ਜਨਮ ਜੂ ਐ ਹਾਰਿਆ ਤਿਸਨਾ ਵੱਡਾ ਰੋਗ ਲੱਗਾ ਮਨ ਮਨ ਹੋਵੇ ਸਾਰੇ ਆਏ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾ।

ਤੇ ਕਰਨੀ ਕਮਾਣੀ ਕੂੜਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸਿਮਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਉਹ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਿਆਤਮੈ ਸਮਾਲੇ ਆਪ ਛੋ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨੇ ਅਵਰ ਨਾ ਜਾਣੇ ਕੋਏ ਕਹੈ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ।

ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਆਵਾਹੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵਹੋ ਸੱਚੀ ਬਾਣੀ ਬਾਣੀ ਤੰਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ।

ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ, ਕਹਿ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੁਆ ਸਮਾਓ, ਸਭ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਹੋ, ਆਪੇ ਹੀਰਾ ਤੈਨੂੰ ਆਪੇ ਜਿਸਨੂੰ ਦੇਹ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸ਼ਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੇ ਮੁਖ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ

ਹਰਿ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੈ ਵੀ ਟੋਹਰੇ ਲੋਕ ਬਿਲ ਲਾਏ, ਐਸਾ ਸਤਿਗੁਰੁ ਜੀ ਮਿਲੈ ਤਿਸ ਨੂੰ ਸਿਰਸੋਂ ਪੀਏ ਵਿੱਚੋਂ ਆਪ ਜਾਏ, ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ।

ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੇ ਉਹ ਜੀ ਉਹ ਲਾਹਾ ਖਟਿਓ ਦਿਹਾੜੀ ਇਹ ਉਹ ਧਨ ਤਿਨਾ ਮਿਲਿਆ ਜਿਨ ਹਰੇ ਆਪੇ ਪਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ।

ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁ ਨ ਤ੍ਰਿਸ਼ਨਾ ਲਾਗੈ ਆਏ ਏਹੁ ਅਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸੁ ਆਏ ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂੜ ਰਚਿਆ ਜੋ

ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ।

ਜਿਤ ਸੁਣੀ ਮੰਤਰ ਹਰਿਆ ਹੋ ਅਰਸਨਾ ਰਸ ਸਮਾਣੀ ਸਚਲ ਖਿਡਾਣੀ ਤਾਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ।

ਸਾਚਾ ਸੋਹਿਲਾ ਸਾਚੈ ਘਰ ਗਾਵਉ, ਗਾਵਉ ਤਾਂ ਸੋਹਿਲਾ ਘਰ ਸਾਚੈ, ਜਿੱਥੈ ਸਦਾ ਸੱਚ ਧਿਆਵਹੇ। ਸੱਚੋ ਧਿਆਵਹਿ ਜਾ ਤੁਧ ਭਾਵਹਿ, ਗੁਰਮੁਖ ਜਿਨਾ ਬੁਝਾਵਹੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹੇ। ਕਹਿ ਨਾਨਕ ਸੱਚ ਸੁਹਿਲਾ, ਸੱਚੈ ਘਰ ਗਾਵਹੇ।

ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿ ਆਵੇ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ। ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ

ਦਾਨਾ ਸਰਦਾ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ

ਬਾਣੀਆਂ ਦੇ ਪਾਠ ਹੋਏ ਕਿਰਪਾ ਕਰਨੀ। ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ। ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉਦਮ ਬਖਸ਼ਣੇ। ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ। ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ। ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ। ਸ਼ੁੱਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ। ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ। ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ। ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ। ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ। ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ। ਸਰਬੱਤ ਜੀਆਂ ਦਾ ਭਲਾ ਕਰਨਾ ਆਪ ਜੀ ਦੇ ਦਰ ਘਰ ਦੇ ਸੇਵਕ ਪਰਿਵਾਰ ਵੱਲੋਂ ਕਾਕਾ ਅਰਜਨ ਸਿੰਘ ਬੇਟੀ ਅਰਜੋਈ ਕੌਰ ਦੇ ਜਨਮ ਦਿਨ ਦੀ ਖੁਸ਼ੀ ਦੇ ਅੰਦਰ ਅਰਦਾਸ ਬੇਨਤੀ ਹੈ। ਅੱਜ ਦੇ ਸਾਰੇ ਦਿਨ ਦੀ ਦੇਗ ਦੀ ਸੇਵਾ ਆਪ ਜੀ ਦੇ ਪਰਿਵਾਰ ਵੱਲੋਂ ਨਿਭਾਈ ਜਾ ਰਹੀ ਹੈ। ਕਿਰਪਾ ਕਰਨੀ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ। ਦਰੋਂ ਘਰੋਂ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼

ਵਿਦਿਆ ਦੇ ਦਾਨ, ਦੇਸ਼ ਕੌਮ ਦਾ ਪਿਆਰ, ਮਾਤਾ ਪਿਤਾ ਦੇ ਆਗਿਆਕਾਰ ਹੋ ਕੇ ਚੱਲਣ ਦੀ ਸਮਤ, ਬਖਸ਼ਿਸ਼ ਕਰਨੀ ਆਪਣੇ ਚਰਨਾਂ ਦੀ ਪ੍ਰੀਤ, ਗੁਰਬਾਣੀ ਦੇ ਨਾਲ ਪ੍ਰੇਮ ਬਖਸ਼ਿਸ਼ ਕਰਨਾ, ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ, ਕਿਰਪਾ ਕਰੋ, ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ, ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ, ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਕਰਤਵਾਚਿਆ ਬਹਿ ਲੇਖਾ ਕਰ ਸਮਝਾ।

ਸਤਿਗੁਰ ਵੱਡਾ ਕਰ ਸਾਲਾ ਇਸ ਵਿੱਚ ਵੱਡਿਆ ਵਡਿਆਈਆਂ ਸਹਿ ਮੇਲੇ ਤਿੰਦਰੀਆਂ ਜਾਤ ਇਸ ਭਾਣਾ ਤਾ ਮਨ ਵਸਾਈਆਂ ਕਾਰੋ ਕੰਮ ਅਸਤਕ ਕਤਰ ਵਿੱਚੋਂ ਮਾਰਕੜਿਆ ਬੁਰਿਆ ਸਹਿ ਤੁੱਠੇ ਨੋ ਨਿਤ ਪਾਈਆਂ ਸਹਿ ਤੁੱਠੇ।

ਸੋ ਇਹਦੀ ਸੇਵਾ ਪ੍ਰਵਾਨ ਕਰਨੀ ਜੀ। ਕੀਰਤਨ ਸੇਵਾ ਕਰਦਿਆਂ ਹੋਈਆਂ ਫੁੱਲਾਂ ਚੁੱਕਾ ਦੀ ਖਿਮਾ ਬਖਸ਼ਣੀ ਹੈ ਜੀ। ਮਹਾਰਾਜ ਅਤੇ ਸੰਗਤ ਬਖਸ਼ਣ ਯੋਗ ਨੂੰ ਬਖਸ਼ ਲੈਣਾ ਜੀ। ਸੋ ਹੁਣ ਸਮਾਂ ਹੋਇਆ ਹੈ ਕਥਾ ਦਾ, ਭਾਈ ਸਾਹਿਬ ਜੀ ਆਪ ਜੀ ਨੂੰ ਕਥਾ ਦੁਆਰਾ ਨਿਹਾਲ ਕਰਨਗੇ ਜੀ। ਸੋ ਆਓ ਉਹਨਾਂ ਪਾਸੋਂ ਆਪਾਂ ਗੁਰਮਤਿ ਵਿਚਾਰਾ ਸਰਵਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਾਹਿਬ ਜੀ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਸਤਿਗੁਰੁ ਜਿਨੀ ਨ ਸੇਵਿਓ ਸ਼ਬਦ ਨ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ ਸਤਿਗੁਰ ਨੋ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨ ਹੋਵਈ ਜੇ ਚਿਰ ਸ਼ਬਦ ਨ ਕਰੇ ਵਿਚਾਰ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਇ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿੱਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਤੀਜਾ ਅਨਰਸ ਮੈਂ ਭੁਲਾਇਆ ਬਿਨ ਨਾਵੇਂ ਦੁੱਖ ਪਾਇਆ ਸਤਿਗੁਰ ਪੁਰ

ਸਤਿਗੁਰ ਪੁਰਖ ਨਾ ਭੇਟਿਓ ਜੇ ਸੱਚੀ ਬੂਝ ਬੁਝਾਏ ਇਹ ਮਨ ਮੇਰੇ ਬਾਬਲੇ ਹਰ ਰਸ ਚੱਕ ਸਾਧ ਪਾਏ ਅਨ ਰਸ ਮੈਂ ਲਾਗਾ ਤੂੰ ਫਿਰੈ ਬਿਰਤਾ ਜਨਮ ਗਵਾਏ ਰਹਾਓ ਇਸ ਜਗ ਮੈਂ ਗੁਰਮੁਖ ਨਿਰਮਲੇ ਸੱਚ ਨਾਮ ਰਹਿ ਲਿਵਲਾਏ ਬਿਨ ਕਰਮ ਕਿਛ ਪਾਈਐ ਨਹੀਂ ਕਿਆ ਕਰ ਕਹਿਆ ਜਾਏ ਆਪ ਪਛਾਣੈ ਸ਼ਬਦ ਮਰੈ ਮਨ ਹਉ ਤਜ ਵਿਕਾਰ ਗੁਰ ਸਰਣਾਈ ਭੱਜ ਪਏ ਬਖਸ਼ੈ ਬਖਸ਼ਣਹਾਰ ਬਿਨ ਨਾਵੈ ਸੁਖ ਨਾ ਪਾਈਐ ਨਾ ਦੁੱਖ ਵਿੱਚੋਂ ਜਾਏ ਇਹ ਜਗ ਮਾਇਆ ਮੋਹ ਵਿਆਪਿਆ ਦੂਜੇ ਪਰਮ ਭੁਲਾਏ ਦੁਹਾਗਣੀ ਪਿਰਕੀ ਸਾਰ ਨ ਜਾਣਹੀ ਕਿਆ ਕਰ ਕਰਹਿ ਸ਼ਿੰਗਾਰ ਅਣਦਿਨ ਸਦਾ ਜਲਦੀਆਂ ਚਲਦੀਆਂ ਫਿਰੈ ਸੇਜੇ ਰਵੇ ਨਾ ਪਤਾਰ ਸੁਹਾਗਣੀ ਮਹਿਲ ਪਾਇਆ ਵਿੱਚੋਂ ਆਪ ਗਵਾਏ ਗੁਰ ਸ਼ਬਦੀ ਸਿੰਗਾਰੀਆਂ ਆਪਣੇ ਸਹਿਲੀਆਂ ਮਿਲਾਏ ਮਰਨਾ ਮਨਹੋਂ ਵਿਸਾਰਿਆ ਮਾਇਆ ਮੋਹ ਗੁਬਾਰ ਮਨਮੁਖ ਮਰਮਰ ਜੰਮੈ ਭੀ ਮਰੈ ਜਮਦਰ ਹੋਏ ਖਵਾਰ ਆਪ ਮਲਾਇਨ ਸੇ ਮਿਲੈ ਗੁਰ ਸ਼ਬਦ ਵਿਚਾਰ ਨਾਨਕ ਨਾਮ ਸਮਾਣੇ ਮੁਖ ਉਜਲੇ ਤਿਤ ਸੱਚੇ ਦਰਬਾਰ ਆਪ ਮਲਾਇਨ ਸੇ ਮਿਲੈ ਗੁਰ ਸ਼ਬਦ ਵਿਚਾਰ ਨਾਨਕ ਨਾਮ ਸਮਾਣੇ ਮੁਖ ਉਜਲੇ ਤਿਤ ਸੱਚੇ ਦਰਬਾਰ ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਕਿਰਪਾ ਦੁਆਰਾ ਆਪਾਂ ਇਹ ਮਨੁੱਖਾ ਜਨਮ ਲੈ ਕੇ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਦਰਸ਼ਨ ਦਿਦਾਰੇ ਕਰ ਰਹੇ ਹਾਂ ਅੰਮ੍ਰਿਤਮਈ ਬਾਣੀ ਸਰਵਣ ਕਰ ਰਹੇ ਹਾਂ ਜਿਸ ਸਰਵਣ ਕਰਨ ਦੇ ਨਾਲ ਸਾਡਾ ਮਨ ਨਿਰਮਲ ਹੋ ਜਾਂਦਾ ਹੈ ਕਿਉਂਕਿ ਬਾਣੀ ਨਿਰਮਲ ਹੈ ਇਸ ਲਈ ਆਪ ਜੀ ਗੁਰਮੁਖਾਂ ਪਾਸੋਂ ਆਸਾ ਜੀ ਦੀ ਵਾਰ ਦੇ ਕੀਰਤਨ ਉਪਰੰਤ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਅੱਜ ਦਾ ਮੁੱਖ ਵਾਕ ਤੀਜੇ ਗੁਰਦੇਵ ਧੰਨ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਉਹਨਾਂ ਦੇ ਮੁੱਖ ਤੋਂ ਉਚਾਰਨ ਕੀਤਾ ਸ਼ਬਦ ਆਸਾ ਰਾਗ ਦੇ ਵਿੱਚ ਹੈ ਅੱਜ ਦੇ ਸ਼ਬਦ ਵਿੱਚ ਵੈਸੇ ਤਾਂ ਸਾਰੀ ਗੁਰਬਾਣੀ 'ਚ ਇੱਕੋ ਗੱਲ ਹੈ ਦੋ ਤਰੀਕੇ ਆ ਸਮਝਾਉਣ ਦੇ ਕਿਤੇ ਮਨਮੁੱਖ ਅਤੇ ਗੁਰਮੁਖ ਕਹਿ ਕੇ ਕਿਤੇ ਦੁਹਾਗਣ ਅਤੇ ਸੁਹਾਗਣ ਕਹਿ ਕੇ ਕਿਤੇ ਸੁਚੱਜੀ ਅਤੇ ਕੁਚੱਜੀ ਕਹਿ ਕੇ ਸਮਝਾਇਆ ਜਾਂਦਾ ਮਨ ਨੂੰ ਜਾਣੀ ਮਨ ਨੂੰ ਮਨ ਦੀ ਹਾਲਤ ਦਿਖਾਈ ਜਾਂਦੀ ਹੈ ਵੀ ਤੂੰ ਕਿਹੜੀ ਅਵਸਥਾ 'ਚ ਹੈ ਇਸ ਕਰਕੇ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਬਹੁਤ ਵਡੇਰੀ ਉਮਰ ਹੋ ਗਈ ਸੀ ਪਰ ਗੁਰੂ ਵਾਲੇ ਨਹੀਂ ਬਣੇ ਸੀਗੇ ਗੁਰੂ ਦਾ ਮਿਲਾਪ ਨਹੀਂ ਹੋਇਆ ਸੀ ਪੂਰਵਲੇ ਕਰਮ ਅਨੁਸਾਰ ਜਦੋਂ ਕਿਤੇ ਸਮਾਂ ਬਣਦਾ ਹੈ ਫਿਰ ਅਸੀਂ ਗੁਰੂ ਦੀ ਸ਼ਰਨ 'ਚ ਆਉਂਦੇ ਹਾਂ ਆਤਮ ਸਮਰਪਣ ਕਰ ਦਿੰਦੇ ਹਾਂ ਗੁਰੂ ਕਿਰਪਾ ਕਰਕੇ ਸਾਨੂੰ ਉਹ ਮਿਲਾਪ ਦਾ ਰਸਤਾ ਜਿਸ ਨੂੰ ਪੰਥ ਕਿਹਾ ਗਿਆ ਉਸ 'ਤੇ ਤੋਰ ਦਿੰਦਾ ਹੈ ਉਸ ਮਾਰਗ 'ਤੇ ਚੱਲ ਕੇ ਜਿਹੜਾ ਜੀਵ ਮੰਜ਼ਿਲ 'ਤੇ ਪਹੁੰਚ ਜਾਂਦਾ ਹੈ ਉਹਨੂੰ ਸੁਹਾਗਣ ਕਿਹਾ ਗਿਆ ਪਤੀ ਪਰਮੇਸ਼ਰ ਨਾਲ ਮਿਲਾਪ ਕਰ ਲੈਣਾ ਇਸ ਲਈ ਗੁਰਬਾਣੀ ਦੇ ਵਿੱਚ ਅੱਜ ਦਾ ਸ਼ਬਦ ਉਹ ਆਪਣਾ ਦੱਸ ਰਹੇ ਨੇ ਭੇਤ ਕਿਉਂਕਿ ਗੁਰਬਾਣੀ ਉਹਨਾਂ ਮਹਾਂਪੁਰਖਾਂ ਦੀ ਹੈ ਕਿਵੇਂ ਉਹਨਾਂ ਨੇ ਪ੍ਰੈਕਟੀਕਲ ਕੀਤਾ ਕਿਵੇਂ ਸਾਡਾ ਵਿਛੋੜਾ ਪਿਆ ਸੀ ਕਿਵੇਂ ਪਰਮਾਤਮਾ ਨਾਲ ਮਿਲਾਪ ਹੋਇਆ ਗੁਰੂ ਦੀ ਸ਼ਰਨ 'ਚ ਜਾ ਕੇ ਅੱਜ ਦੇ ਸ਼ਬਦ ਦੇ ਵਿੱਚ ਇਹ ਵਿਚਾਰ ਕੀਤੀ ਗਈ ਹੈ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੇ 'ਤੇ ਅਸੀਂ ਉਹਨਾਂ ਦੇ ਬਚਨਾਂ ਨੂੰ ਸਮਝ ਸਕੀਏ ਵਿਚਾਰ ਸਕੀਏ ਆਓ ਸ਼ਬਦ ਦੀ ਵਿਚਾਰ ਆਰੰਭ ਕਰੀਏ ਆਸਾ ਮਹੱਲਾ ਤੀਜਾ ਅਨ ਰਸ ਮੈਂ ਭੁਲਾਇਆ ਬਿਨ ਨਾ ਮੈਂ ਦੁੱਖ ਪਾਇਆ
ਅਨਰਸ ਮੈਂ ਭੁਲਾਇਆ ਬਿਨ ਨਾਮੈ ਦੁੱਖ ਪਾਏ। ਸਤਿਗੁਰ ਪੁਰਖ ਨ ਭੇਟਿਓ ਜੇ ਸੱਚੀ ਬੂਝ ਬੁਝਾਏ। ਗੁਰੂ ਅਮਰਦਾਸ ਜੀ ਕਹਿੰਦੇ ਜਦੋਂ ਤੱਕ ਸਤਿਗੁਰ ਪੁਰਖ ਨ ਭੇਟਿਓ ਜੇ ਸੱਚੀ ਬੂਝ ਬੁਝਾਏ, ਸਾਨੂੰ ਕੋਈ ਐਸਾ ਗੁਰਮੁਖ ਐਸਾ ਪਿਆਰਾ ਨਹੀਂ ਮਿਲਦਾ ਜਿਹੜਾ ਸਾਨੂੰ ਸੱਚ ਬ੍ਰਹਮ ਨਿਰੰਕਾਰ ਦਾ ਭੇਦ ਦੇ ਦੇਵੇ। ਕਹਿੰਦੇ ਉਹਨਾਂ ਚਿਰ ਜਿਹੜਾ ਮਨ ਇਹ ਭੁੱਲਿਆ ਹੀ ਰਹਿੰਦਾ, ਕਿਉਂਕਿ ਇਹ ਮਨ ਸੰਸਾਰ ਦੇ ਰਸਾਂ ਦੇ ਵਿੱਚ ਅਨਰਸ ਕਿਉਂ ਕਹਿ ਦਿੱਤਾ ਗਿਆ, ਅਨਰਸ ਮੈਂ ਭੁਲਾਇਆ, ਇਹਦੇ 'ਚ ਮਨ ਭੁੱਲਦਾ। ਇਹਨੂੰ ਵਿਖਿਆ ਵੀ ਕਹਿ ਦਿੱਤਾ ਗਿਆ, ਮਾਇਆ ਵੀ ਕਹਿ ਦਿੱਤਾ ਗਿਆ। ਇਹ ਜਿੰਨਾ ਚਿਰ ਅਨਰਸ ਦੇ ਵਿੱਚ ਹੈ ਇਹਨੂੰ ਨਾਮ ਦਾ ਭੇਤ ਨਹੀਂ ਆਉਂਦਾ, ਬਿਨ ਨਾਮੈ ਦੁੱਖ ਪਾਏ। ਨਾਮ ਤੋਂ ਬਿਨਾਂ ਸੁੱਖ ਨਹੀਂ ਹੈ ਸੰਸਾਰ ਦੇ ਵਿੱਚ। ਸੰਸਾਰ ਦੀ ਸਾਰੀ ਸੰਪਤੀ ਸਾਡੇ ਕੋਲ ਆ ਜਾਵੇ, ਗੁਰਬਾਣੀ 'ਚ ਇਹ ਪ੍ਰਮਾਣ ਕੀਤਾ, ਜਿੰਨੀ ਮਰਜ਼ੀ ਸੋਭਾ ਹੋ ਜਾਵੇ, ਜੇ ਨਾਮ ਸਾਡੇ ਹਿਰਦੇ 'ਚ ਨਹੀਂ ਹੈ, ਨਾਮ ਨਹੀਂ ਵਸਿਆ, ਨਾਮ ਦਾ ਭੇਤ ਨਹੀਂ ਆਇਆ, ਤਾਂ ਮਾਰੇ ਕਹਿੰਦੇ ਜੀਵ ਦੁਖੀ ਰਹਿੰਦਾ। ਬਿਨ ਨਾਮ ਹੈ ਦੁੱਖ ਪਾਏ, ਕਿਉਂ? ਕਿਉਂਕਿ ਨਾਮ ਸਤਿਗੁਰ ਪੁਰਖ ਨੇ ਭੇਤ ਦੇਣਾ, ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਇਹ ਨਾਮ ਦਾ ਭੇਤ ਦੇ ਰਹੇ ਨੇ, ਅਤੇ ਜਿਹੜਾ ਸਤਿਗੁਰ ਨਿਰੰਕਾਰ ਹੈ ਉਹ ਸਾਨੂੰ ਨਾਮ ਦੀ ਦਾਤ ਦਿੰਦਾ। ਇਸ ਕਰਕੇ ਮਹਾਰਾਜ ਕਹਿੰਦੇ ਸਤਿਗੁਰ ਪੁਰਖ ਨਾ ਭੇਟਿਓ ਜੇ ਸੱਚੀ ਬੂਝ ਬੁਝਾਏ। ਗੁਰੂ ਅਮਰਦਾਸ ਜੀ ਕਹਿੰਦੇ ਸਾਡੀ ਬੜੀ ਵਡੇਰੀ ਉਮਰ ਹੋ ਗਈ, ਗਿਆਨ ਬਹੁਤ ਸੀ ਗੁਰੂ ਅਮਰਦਾਸ ਜੀ ਨੂੰ, ਪਰ ਸਤਿਗੁਰ ਪੁਰਖ ਨਾ ਭੇਟਿਓ, ਕੋਈ ਐਸਾ ਪੁਰਖ ਮਿਲਿਆ ਨਹੀਂ ਸੀ। ਇਹਨੂੰ ਗੁਰਬਾਣੀ 'ਚ ਸਮਝਾ ਰਹੇ ਨੇ, ਕਹਿੰਦੇ ਪੂਰਬ ਕਰਮ ਅੰਕਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਐਸਾ ਕੋਈ ਸਤਿਪੁਰਖ ਗੁਰਮੁਖ ਸਾਧੂ ਭਗਤ ਮਿਲ ਜਾਵੇ, ਮਹਾਰਾਜ ਕਹਿੰਦੇ ਉਹਨਾਂ ਨੂੰ ਮਿਲ ਕੇ ਸਾਨੂੰ ਫਿਰ ਉਹ ਜਗਾ ਦਿੰਦੇ ਨੇ, ਕਿਉਂਕਿ ਜਾਗਿਆ ਜਗਾਉਂਦਾ, ਸੁੱਤੇ ਪਏ ਤਾਂ ਹੋਰ ਸਮਾ ਦਿੰਦੇ ਨੇ। ਇਸ ਲਈ ਮਹਾਰਾਜ ਕਹਿੰਦੇ ਵੀ ਉਹ ਸਾਨੂੰ ਫਿਰ ਗੁਰੂ ਦੀ ਬਾਣੀ ਦੀ ਵਿਚਾਰ ਸੁਣਾਉਂਦੇ ਨੇ। ਉਹਨਾਂ ਨੂੰ ਗੁਰੂ ਅਮਰਦਾਸ ਜੀ ਨੂੰ ਜਦੋਂ ਗੁਰੂ ਅੰਗਦ ਦੇਵ ਜੀ ਦੀ ਸ਼ਰਨ 'ਚ ਗਏ, ਸਮਾਂ ਬਣਿਆ, ਵਿਰਾਗੀ ਸੀ ਉਹ, ਵਿਰਾਗ ਦੀ ਅਵਸਥਾ ਜਦੋਂ ਗੁਰੂ ਕੋਲ ਗਏ, ਉਹਨਾਂ ਨੇ ਤਨ ਮਨ ਧਨ ਗੁਰੂ ਨੇ ਮੰਗਿਆ ਅਤੇ ਉਹਨਾਂ ਨੇ ਸੌਂਪਤਾ। ਸਾਡਾ ਮਨ ਜਿੰਨਾ ਚਿਰ ਵਿਰਾਗੀ ਨਹੀਂ ਹੁੰਦਾ, ਉਨਾ ਚਿਰ ਤਨ ਮਨ ਧਨ ਅਸੀਂ ਸੌਂਪ ਨਹੀਂ ਸਕਦੇ, ਸਾਡੇ ਵੱਸ ਦੀ ਗੱਲ ਨਹੀਂ ਹੁੰਦੀ। ਇਸ ਕਰਕੇ ਜਦੋਂ ਉਹਦੀ ਕਿਰਪਾ ਹੁੰਦੀ ਆ ਵਾਹਿਗੁਰੂ ਦੀ, ਕੋਈ ਸਮਾਂ ਬਣਦਾ, ਗੁਰੂ ਅਮਰਦਾਸ ਜੀ ਕਹਿੰਦੇ ਸਤਿਗੁਰ ਪੁਰਖ ਨਾ ਭੇਟਿਓ, ਕਹਿੰਦੇ ਮੈਨੂੰ ਸਤਿਗੁਰ ਪੁਰਖ ਨਾਲ ਭੇਟ ਹੋ ਗਈ, ਗੁਰੂ ਨਾਲ ਭੇਟ ਹੋ ਗਈ। ਗੁਰੂ ਅੰਗਦ ਦੇਵ ਜੀ ਉਦੋਂ ਸਤਿਗੁਰ ਸਰੂਪ ਸੀ, ਉਹਨਾਂ ਨਾਲ ਕਹਿੰਦੇ ਭੇਟ ਹੋ ਗਈ। ਉਹਨਾਂ ਨੇ ਫਿਰ ਜੇ ਸੱਚੀ ਬੂਝ ਬੁਝਾਏ, ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਹੈ ਸਤਿਗੁਰ ਸਰੂਪ ਨੇ, ਅੱਜ ਇਹਨਾਂ ਦੇ ਵਿੱਚ ਸਾਨੂੰ ਸੱਚੀ ਬੂਝ, ਸਾਨੂੰ ਗਿਆਨ ਦਿੱਤਾ ਜਾ ਰਿਹਾ ਮਨ ਨੂੰ, ਇਹ ਗਿਆਨ ਅਸੀਂ ਲੈਣਾ ਹੁੰਦਾ, ਇਹ ਗਿਆਨ ਦ੍ਰਿੜ ਕਰਨਾ ਹੁੰਦਾ, ਹਿਰਦੇ 'ਚ ਵਸਾਉਣਾ ਹੁੰਦਾ। ਸੱਚੀ ਬੂਝ ਬੁਝਾਏ ਮਨ ਓਨਾ ਚਿਰ ਭੁੱਲਿਆ ਰਹਿੰਦਾ ਜਿੰਨਾ ਚਿਰ ਗੁਰੂ ਦੀ ਕਿਰਪਾ ਨਹੀਂ ਹੁੰਦੀ। ਇਹ ਮਨ ਮੇਰੇ ਬਾਬਲੇ ਹਰ ਰਸ ਚੱਖ ਸਾਧ ਪਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੇ ਮਨ ਮੂਰਖ, ਤੂੰ ਹਰ ਹਰੀ ਨਾਲ ਜੁੜ ਤੇ ਹਰ ਰਸ ਦੀ ਪ੍ਰਾਪਤੀ ਹੋ ਜੂ ਤੈਨੂੰ, ਕਿਉਂਕਿ ਜਿਹਦੇ ਨਾਲ ਜੁੜੇ ਹਾਂ ਉਹੀ ਰਸ ਆਉਂਦਾ, ਜੇ ਮਾਇਆ ਨਾਲ ਜੁੜੇ ਹਾਂ ਤਾਂ ਮਾਇਆ ਦੇ ਰਸ, ਜੇ ਅਸੀਂ ਹਰੀ ਨਾਲ ਜੁੜੇ ਹਾਂ ਤਾਂ ਹਰ ਰਸ, ਗੁਰੂ ਨਾਲ ਜੁੜੇ ਹਾਂ। ਇਸ ਕਰਕੇ ਗੁਰੂ ਅਮਰਦਾਸ ਜੀ ਕਹਿੰਦੇ ਇਹ ਮਨ ਮੂਰਖ ਆ, ਬਾਬਲਾ ਕਹਿੰਦੇ ਮੂਰਖ ਨੂੰ, ਕਮਲੇ ਨੂੰ, ਇਹ ਮਨ ਕਮਲਾ ਹੈ, ਇਹਨੂੰ ਸਿੱਖ ਨਹੀਂ, ਸਿੱਖੀ ਨਹੀਂ ਲਈ ਇਹਨੇ, ਗੁਰੂ ਤੋਂ ਸਿੱਖਿਆ ਨਹੀਂ ਲਈ। ਇਹ ਮਨ ਮੇਰੇ ਬਾਬਲੇ ਹਰ ਰਸ ਚੱਖ ਸਾਧ ਪਾਏ। ਕਹਿੰਦੇ ਜੇ ਤੂੰ ਹਰੀ ਰਸ ਚੱਖ ਲਵੇਂ ਕਿਤੇ, ਤੈਨੂੰ ਇਹ ਸੰਸਾਰ ਦੇ ਸਾਰੇ ਰਸ ਫਿੱਕੇ ਲੱਗਣਗੇ। ਇਹ ਸਾਧ ਜਿਹੜਾ ਆ ਜਾਂਦਾ ਜਿਹਨਾਂ ਨੂੰ, ਉਹ ਫਿਰ ਸਾਨੂੰ ਦੱਸਦੇ ਨੇ ਇਹ ਸੰਸਾਰ ਦੇ ਰਸ ਉਹਨਾਂ ਨੇ ਫਿਰ ਛੱਡੇ ਜਦੋਂ ਗੁਰੂ ਨਾਲ ਜੁੜੇ। ਇਹ ਰਸ ਛੱਡੇ ਉਹ ਰਸ ਆਵਾ, ਇਹ ਰਸ ਪੀਆ ਉਹ ਰਸ ਨਹੀਂ ਭਾਵਾ, ਹੋਰ ਰਸ ਫਿੱਕੇ ਆ ਸਾਰੇ। ਇਸ ਕਰਕੇ ਇਹ ਨਾਮ ਰਸ, ਹਰ ਰਸ, ਬ੍ਰਹਮ ਰਸ, ਅੰਮ੍ਰਿਤ ਰਸ, ਇਹ ਗੁਰਬਾਣੀ 'ਚ ਨਾਮ ਆਉਣਗੇ, ਗੱਲ ਇੱਕੋ ਹੀ ਹੈ। ਇਹ ਜਿਹੜੇ ਰਸ ਨੇ ਇਹ ਤਾਂ ਨਹੀਂ ਆ ਰਹੇ ਗੁਰਬਾਣੀ 'ਚ, ਮਹਾਰਾਜ ਕਹਿੰਦੇ ਵੀ ਇਹ ਰਸ ਉਦੋਂ ਆਉਂਦਾ ਜਦੋਂ ਤੁਸੀਂ ਇਹ ਸੰਸਾਰ ਦੇ ਰਸਾਂ ਤੋਂ ਉਪਰਾਮ ਹੋ ਜਾਂਦਾ ਮਨ,
ਇਹਨਾਂ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਸਭ ਕੁਛ ਹੁੰਦਿਆਂ ਹੋਇਆਂ ਵੀ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਨਹੀਂ ਹੈ ਮੇਰਾ ਟਿਕਾਣਾ, ਮੇਰਾ ਟਿਕਾਣਾ ਕੋਈ ਹੋਰ ਹੈ। ਇਸ ਕਰਕੇ ਕਹਿੰਦੇ ਵੀ ਇਹ ਰਸ ਆਵੇ ਵੀ ਕਿਵੇਂ, ਅਨਰਸ ਲਾਗਾ ਤੂੰ ਫਿਰ ਬਿਰਥਾ ਜਨਮ ਗਵਾਏ ਰਹਾਓ। ਕਹਿੰਦੇ ਤੂੰ ਅਨਰਸਾਂ ਨਾਲ ਲੱਗਿਆ ਹੋਇਆ, ਤੂੰ ਫਿਰੇ ਫਿਰਦਾ ਇਹਦੇ ਵਿੱਚੋਂ ਸੁੱਖ ਭਾਲਦਾ ਫਿਰਦਾ, ਇਸ ਤਰ੍ਹਾਂ ਤੇਰਾ ਜਨਮ ਵਿਅਰਥ ਚੱਲਿਆ ਜਾਣਾ। ਰਹਾਓ, ਇਹ ਰਹਾਓ ਦੀ ਪੰਗਤੀ ਇਹ ਸ਼ਬਦ ਦਾ ਮੂਲ ਭਾਵ ਆ। ਵਿਅਰਥਾ ਜਨਮ ਗਵਾਏ, ਜਿਹੜੇ ਸਾਰੀ ਉਮਰ ਹਰ ਰਸ ਨਾਲ ਨਹੀਂ ਜੁੜੇ, ਹਰੀ ਨਾਲ ਪਰਮੇਸ਼ਰ ਨਾਲ ਜੁੜੇ ਨਹੀਂ, ਗੁਰੂ ਨਾਲ ਜੁੜੇ ਨਹੀਂ, ਉਹ ਸੰਸਾਰ ਦੇ ਪਦਾਰਥਾਂ ਦੇ ਰਸਾਂ ਦੇ ਵਿੱਚ ਹੋਣ ਕਰਕੇ ਗੁਰੂ ਕੋਲ ਆ ਵੀ ਨਹੀਂ ਸਕਦੇ, ਪਹਿਲੀ ਗੱਲ ਤਾਂ। ਇਸ ਕਰਕੇ ਗੁਰੂ ਦੇ ਗੁਰੂ ਦੀ ਭੇਂਟ, ਗੁਰੂ ਨੂੰ ਮਿਲਣਾ, ਗੁਰੂ ਦੀ ਬਾਣੀ ਦੀ ਵਿਚਾਰ ਕਰਨੀ ਸੁਣਨੀ, ਇਹ ਉਦੋਂ ਹੁੰਦੀ ਹੈ ਕਿਰਪਾ ਜਦੋਂ ਸਾਡੇ 'ਤੇ ਪਰਮਾਤਮਾ ਖੁਸ਼ ਹੁੰਦਾ, ਜਦੋਂ ਸਾਡਾ ਮਨ ਇਹਨਾਂ ਸੰਸਾਰ ਦੇ ਰਸਾਂ ਤੋਂ ਉਪਰਾਮ ਹੋ ਜਾਂਦਾ। ਇਸ ਲਈ ਕਹਿੰਦੇ ਜਿਹੜੇ ਇਹ ਰਸ ਹੈ ਸੰਸਾਰ ਦੇ, ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ੁਰੂ 'ਚ ਹੀ ਸਮਝਾਇਆ, ਰਸ ਸੋਇਨਾ ਰਸ ਰੂਪਾ ਪਰਮਲ, ਰਸ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਬਾਸ, ਰਸ ਘੋੜੇ ਰਸੇਜਾ ਮੰਦਰ, ਰਸ ਮੀਠਾ ਰਸ ਮਾਸ, ਏਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਕਹਿੰਦੇ ਇਹ ਸੰਸਾਰ ਦੇ ਸਾਰੇ ਰਸ ਹੋਣ ਕਰਕੇ ਮਨ ਨੂੰ, ਇਹ ਜਦੋਂ ਮਨ ਇਹ ਸਾਰਾ ਕੁਛ ਦੇਖ ਕੇ ਫਿਰ ਮੁੜਦਾ ਪਿੱਛੇ ਨੂੰ, ਜਦੋਂ ਕਈਆਂ ਨੂੰ ਨਹੀਂ ਸੋਝੀ ਆ ਸਕਦੀ, ਉਹ ਇਹਨਾਂ ਦੇ ਵਿੱਚ ਹੀ ਖੱਚਤ ਹੁੰਦੇ ਰਹਿੰਦੇ ਨੇ, ਸਾਰੀ ਉਮਰ ਲੰਘ ਜਾਂਦੀ ਹੈ ਕਈ ਵਾਰ, ਇਹਨਾਂ ਤੋਂ ਸਾਡਾ ਮਨ ਮੁੜਦਾ ਨਹੀਂ, ਉਪਰਾਮ ਨਹੀਂ ਹੁੰਦਾ। ਇਸ ਲਈ ਕਹਿੰਦੇ ਇਹ ਰਸ ਜਿਹੜੇ ਸੰਸਾਰ ਦੇ, ਇਹਨਾਂ 'ਚ ਮਨ ਖੱਚਤ ਹੋਣ ਕਰਕੇ ਬਿਰਥਾ ਜਨਮ ਗਵਾਵੈ, ਇਹ ਬਿਰਥਾ ਚਲਿਆ ਜਾਣਾ, ਗਵਾਏ ਆਪਦਾ ਜਨਮ ਤੂੰ ਬਿਰਥਾ ਗਵਾ ਜਾਏਗਾ, ਇਹ ਮਨ ਮੇਰੇ ਤੂੰ ਇਹ ਗੱਲ ਮੇਰੀ ਸਮਝ। ਇਸ ਕਰਕੇ ਤੀਜੇ ਪਾਤਸ਼ਾਹ ਦਾ ਰਹਾਉ ਦਾ ਪਦਾ ਇਹਦੇ ਵਿੱਚ ਕਿਹਾ ਵੀ ਤੁਸੀਂ ਜਿੰਨਾ ਚਿਰ ਗੁਰੂ ਵਾਲੇ ਨਹੀਂ ਬਣਦੇ, ਗੁਰੂ ਦੀ ਸ਼ਰਨ 'ਚ ਨਹੀਂ ਆਉਂਦੇ, ਆਤਮ ਸਮਰਪਣ ਨਹੀਂ ਕਰਦੇ, ਉਨਾ ਚਿਰ ਇਹ ਭੇਤ ਨਹੀਂ ਆਉਂਦਾ। ਇਹ ਜਗ ਮਹਿ ਗੁਰਮੁਖ ਨਿਰਮਲੇ ਸੱਚ ਨਾਮ ਰਹਿ ਹੈ ਲਿਵ ਲਾਏ। ਕਹਿੰਦੇ ਇਸ ਸੰਸਾਰ ਦੇ ਵਿੱਚ, ਇਸ ਯੁੱਗ ਮਹਿ ਗੁਰਮੁਖ ਨਿਰਮਲੇ, ਯੁੱਗ ਕਹਿੰਦੇ ਨੇ ਸਮੇਂ ਨੂੰ, ਐਸ ਸਮਾਂ ਜਿਹੜਾ ਚੱਲ ਰਿਹਾ, ਇਸ ਸਮੇਂ ਦੇ ਵਿੱਚ ਕਹਿੰਦੇ ਜਿਨ੍ਹਾਂ ਨੇ ਆਪਣੇ ਮੁੱਖ ਤੋਂ ਗੁਰੂ ਦੀ ਮਹਿਮਾ ਕੀਤੀ ਉਹ ਮਨ ਨਿਰਮਲ ਹੋ ਜਾਂਦੇ ਨੇ। ਜਿਵੇਂ ਜਿਵੇਂ ਅਸੀਂ ਰਸਨਾ ਤੋਂ ਉਸ ਪਰਮੇਸ਼ਰ ਦੀ ਅਤੇ ਗੁਰੂ ਦੀ ਮਹਿਮਾ ਕਰਦੇ ਹਾਂ, ਸਾਡਾ ਮਨ ਨਿਰਮਲ ਹੁੰਦਾ ਇਹਦੇ ਨਾਲ, ਕਿਉਂਕਿ ਮਨ ਸੁਣਦਾ ਜਿਵੇਂ ਜਿਵੇਂ ਗਾਉਂਦਾ। ਇਸ ਕਰਕੇ ਇਸ ਯੁੱਗ ਮੈਂ ਜਿਹੜਾ ਹੁਣ ਸਮਾਂ ਚੱਲ ਰਿਹਾ ਇਹਦੇ ਵਿੱਚ ਨਾਮ ਦੀ ਮਹਿਮਾ ਹੈ। ਹੁਣ ਜਿਹੜਾ ਨਾਮ ਹੈ ਨਾ, ਇਹ ਬਹੁਤ ਛੇਤੀ ਪ੍ਰਗਟ ਹੁੰਦਾ ਹੈ। ਮਹਾਰਾਜ ਕਹਿੰਦੇ ਵੀ ਇਸ ਸਮੇਂ ਦੇ ਵਿੱਚ ਜਿਹੜਾ ਵੀ ਗੁਰੂ ਦੀ ਸ਼ਰਨ 'ਚ ਆ ਜਾਊਗਾ, ਕਿਹੋ ਜਿਹਾ ਵੀ ਹੋਵੇ, ਨਾਮ ਕਹਿੰਦੇ ਉਹਨੂੰ ਪ੍ਰਾਪਤੀ ਹੋ ਜਾਊਗੀ। ਮਹਾਰਾਜ ਸੱਚੇ ਪਾਤਸ਼ਾਹ ਸਮਝਾ ਰਹੇ ਨੇ ਇਸ ਯੁੱਗ ਦੀ ਗੱਲ। ਮਹਾਰਾਜ ਕਹਿੰਦੇ ਵੀ ਜੋ ਵੀ ਗੁਰੂ ਦੀ ਸ਼ਰਨ 'ਚ ਆ ਜਾਂਦਾ ਹੈ, ਭੱਜ ਕੇ ਜੋ ਗੁਰ ਸ਼ਰਨਾਈ ਭੱਜ ਪਿਆ, ਨਾਮ ਰਤਨ ਰਤਨ ਤਨ ਹਿਰਦੇ ਪ੍ਰਗਟਿਆ ਜੋ ਗੁਰ ਸ਼ਰਨਾਈ ਭੱਜ ਪਿਆ, ਜਿਹੜਾ ਗੁਰੂ ਦੀ ਸ਼ਰਨ 'ਚ ਆ ਜਾਂਦਾ ਉਹਨਾਂ ਨੂੰ ਇਹ ਨਾਮ ਰਤਨ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਯੁੱਗ ਮੈਂ ਗੁਰਮੁਖ ਨਿਰਮਲੇ, ਉਹ ਗੁਰਮੁਖ ਨਿਰਮਲੇ ਨੇ ਜਦੋਂ ਮਨ ਨਿਰਮਲ ਹੁੰਦਾ, ਸੱਚ ਨਾਮ ਰਹੇ ਲੈ ਬੁਲਾਏ, ਸੱਚ ਕਹਿੰਦੇ ਨੇ ਵਾਹਿਗੁਰੂ ਨੂੰ ਅਤੇ ਨਾਮ ਕਹਿੰਦੇ ਨੇ ਉਹਦੇ ਮੁੱਖ 'ਚੋਂ ਨਿਕਲੀ ਆਵਾਜ਼ ਨੂੰ, ਸ਼ਬਦ ਨੂੰ, ਕਹਿੰਦੇ ਉਹ ਨਾਮ ਦੇ ਵਿੱਚ ਉਹਨਾਂ ਦੀ ਲਿਵ ਜੁੜ ਜਾਂਦੀ ਹੈ ਜਿੱਥੋਂ ਸਾਡੀ ਲਿਵ ਟੁੱਟੀ ਸੀ। ਸੱਚ ਨਾਮ ਰਹਿ ਲਿਵ ਲਾਏ, ਉਹ ਸਾਨੂੰ ਤੀਜੇ ਪਾਤਸ਼ਾਹ ਨੇ ਆਨੰਦ ਸਾਹਿਬ 'ਚ ਵੀ ਦੱਸਿਆ ਵੀ ਜਦੋਂ ਤੁਹਾਡਾ ਜਨਮ ਹੁੰਦਾ ਲਿਵ ਟੁੱਟਦੀ ਹੈ, ਇਹ ਲਿਵ ਫਿਰ ਗੁਰੂ ਦੇ ਰਾਹੀਂ ਜੁੜਦੀ ਹੈ। ਜਿਵੇਂ ਤੀਜੇ ਪਾਤਸ਼ਾਹ ਨੇ ਇਹ ਪ੍ਰੈਕਟੀਕਲ ਕੀਤਾ, ਉਹ ਜੋ ਉਹਨਾਂ ਨੇ ਪ੍ਰੈਕਟੀਕਲ ਕੀਤਾ ਉਹਨਾਂ ਨੇ ਸ਼ਬਦਾਂ 'ਚ ਸਾਨੂੰ ਦੱਸਤਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਨਾਮ 'ਚ ਤੁਹਾਡੀ ਲਿਵ ਜੁੜ ਗਈ, ਤੁਸੀਂ ਮਨ ਨਿਰਮਲ ਹੋ ਜਾਣਾ ਤੁਹਾਡਾ। ਬਿਨ ਕਰਮਾ ਕਿਛ ਪਾਈਐ ਨਹੀਂ, ਕਿਆ ਕਰ ਕਹਿਆ ਜਾਏ। ਹੁਣ ਕਹਿੰਦੇ ਬਿਨਾਂ ਭਾਗਾਂ ਤੋਂ, ਬਿਨਾਂ ਨਦਰ ਤੋਂ, ਬਿਨਾਂ ਕਿਰਪਾ ਤੋਂ ਇਹ ਚੀਜ਼ ਦੀ ਪ੍ਰਾਪਤੀ ਨਹੀਂ ਹੁੰਦੀ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਬਿਨ

ਤਾਂ ਸਿਮਰਿਆ ਜਾਈ। ਬਿਨ ਕਰਮਾਂ ਕਿਛ ਪਾਈਐ ਨਹੀਂ, ਬਿਨਾਂ ਭਾਗਾਂ ਤੋਂ ਵੀ ਕੋਈ ਪ੍ਰਾਪਤੀ ਨਹੀਂ ਹੁੰਦੀ। ਇਸ ਕਰਕੇ ਭਾਗ ਬਣਾਉਣ ਲਈ ਗੁਰੂ ਦੀ ਸ਼ਰਨ 'ਚ ਆਉਣਾ ਪੈਂਦਾ ਅਤੇ ਉਹ ਵੀ ਉਹਦੀ ਕਿਰਪਾ ਨਾਲ। ਇਸ ਕਰਕੇ ਜਦੋਂ ਗੁਰੂ ਦੀ ਸ਼ਰਨ 'ਚ ਆਤਮ ਸਮਰਪਣ ਕਰ ਦਿੰਦੇ ਹਾਂ, ਮਹਾਰਾਜ ਕਹਿੰਦੇ ਵੀ ਹੋਰ ਕੀ ਕੁਛ ਕਰ ਸਕਦਾ ਬੰਦਾ, ਕਿਆ ਕਰ ਕਹਿਆ ਜਾਏ। ਬਿਨਾਂ ਭਾਗਾਂ ਤੋਂ ਬਿਨਾਂ ਨਜ਼ਰ ਤੋਂ ਕੁਛ ਮਿਲਣਾ ਨਹੀਂ, ਹੋਰ ਜਿੰਨੇ ਮਰਜ਼ੀ ਕੋਈ ਯਤਨ ਕਰ ਲਵੇ, ਗੁਰੂ ਦੀ ਸ਼ਰਨ 'ਚ ਆਉਣਾ ਹੀ ਪੈਣਾ। ਆਪ ਪਛਾਣੈ ਸ਼ਬਦ ਮਰੈ ਮਨ, ਮਨ ਹੋ ਤਜ ਵਿਕਾਰ। ਮਹਾਰਾਜ ਕਹਿੰਦੇ ਵੀ ਇਹ ਆਪਣੇ ਆਪ ਦੀ ਪਛਾਣ ਕਰਾਉਂਦਾ ਫਿਰ ਗੁਰੂ। ਆਪ ਪਛਾਣੈ ਸ਼ਬਦ ਮਰੈ। ਹੁਣ ਕਹਿੰਦੇ ਆਪਣੇ ਆਪ ਦੀ ਪਛਾਣ ਕਿਵੇਂ ਹੋਣੀ ਹੈ? ਮਨ ਹੋ ਤਜ ਵਿਕਾਰ, ਜਿੰਨੇ ਮਨ ਦੇ ਵਿੱਚ ਵਿਕਾਰ ਨੇ ਇਹ ਛੱਡ ਦੇ। ਹੁਣ ਜਿਹੜੇ ਵਿਕਾਰ ਹੈ, ਸਭ ਤੋਂ ਮੇਨ ਪੰਜ ਗਿਣੇ ਗਏ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪੰਜ ਵਿਕਾਰ। ਇਹਨਾਂ ਦੀ ਵੀ ਅੱਗੇ ਬਹੁਤ ਰੂਪ ਹੁੰਦੇ ਨੇ, ਜਦੋਂ ਇਹ ਗੁਰਬਾਣੀ ਦੀ ਖੋਜ ਕਰਾਂਗੇ। ਇਹ ਪੰਜ ਪੰਜ ਰੂਪ ਅੱਗੇ ਬਣਾ ਲੈਂਦੇ, ਇਹਨਾਂ ਨੂੰ 25 ਸ਼ਕਾਇਤਾਂ ਉੱਥੇ। ਇਹ ਮਾਇਆ ਦਾ ਰੂਪ ਆ ਸਾਰਾ ਹੀ, ਜਿਹਨੂੰ ਕਹਿੰਦੇ 5-25 ਮੋਹ ਮੱਧ ਸਰ ਆਦੀ ਪਰਬਲ ਮਾਇਆ, ਜਨ ਗਰੀਬ ਕਾ ਜ਼ੋਰ ਨਾ ਪਹੁੰਚੇ ਕਹਾਂ ਕਰੂ ਰਗਰਾਇਆ। ਜਦੋਂ ਜੀਵ ਆਪਦਾ ਕੋਸ਼ਿਸ਼ ਬਹੁਤ ਕਰਦੇ ਆ ਵੀ ਇਹਨਾਂ ਨੂੰ ਛੱਡ ਦਈਏ, ਇਹ ਛੱਡੇ ਨਹੀਂ ਜਾਂਦੇ, ਸਾਡੇ ਵੱਸ ਦੀ ਗੱਲ ਨਹੀਂ ਗੀ। ਫਿਰ ਜਦੋਂ ਆ ਕੇ ਸਤਿਗੁਰੂ ਦੀ ਸ਼ਰਨ 'ਚ ਬੇਨਤੀ ਕਰਦਾ ਵੀ ਮਹਾਰਾਜ ਇਹ ਬਹੁਤ, ਕਿਉਂਕਿ ਮਾਇਆ ਨੂੰ ਵੀ ਤਾਂ ਬ੍ਰਹਮ ਨਹੀਂ ਬਣਾਇਆ ਹੋਇਆ, ਵੀ ਇਹ ਮਾਇਆ ਤੇਰੀ ਸਾਨੂੰ ਛੱਡਦੀ ਨਹੀਂ, ਸਾਡੇ 'ਤੇ ਕਿਰਪਾ ਕਰ, ਉਹ ਛਡਾ ਦਿੰਦਾ। ਫਿਰ ਜਨ ਨਾਨਕ ਐਸਾ ਹਰ ਸੇਵਾ ਅੰਤ ਲੈ ਛਡਾਇਆ, ਫਿਰ ਉਹਨੂੰ ਛਡਾ ਲੈਣਾ ਜਦੋਂ ਉਹਦੀ ਸ਼ਰਨ 'ਚ ਆ ਗਏ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆਪ ਪਛਾਣੈ। ਕਦੋਂ ਅਸੀਂ ਆਪਣੇ ਆਪ ਦੀ ਪਛਾਣ ਕਰਦੇ ਹਾਂ? ਜਦੋਂ ਅਸੀਂ ਵਿਕਾਰਾਂ ਤੋਂ ਖਿਹੜਾ ਛਡਾ ਲੈਂਦੇ ਹਾਂ। ਇਹਨਾਂ ਵਿਕਾਰਾਂ ਦਾ ਕਾਰਨ ਹੀ ਅਸੀਂ ਆਪਣੇ ਆਪ ਤੋਂ ਦੂਰ ਹਾਂ। ਜਦੋਂ ਅਸੀਂ ਸ਼ਬਦ ਦੁਆਰਾ ਮਰ ਜਾਂਦੇ ਹਾਂ, ਮਨ ਦਾ ਮਰਨਾ, ਇੱਥੇ ਮਨ ਦਾ ਪਦਾਰਥਾਂ ਵੱਲ ਨੂੰ ਮੁੱਖ, ਮਨ ਦਾ ਗੁਰੂ ਵੱਲ ਨੂੰ ਮੁੱਖ। ਜਦੋਂ ਅਸੀਂ ਗੁਰੂ ਨਾਲ ਜੁੜ ਜਾਂਦੇ ਹਾਂ, ਉਦੋਂ ਸਾਡੇ ਮਨ ਨੂੰ ਕਿਹਾ ਜੀਵਿਤ ਹੋ ਗਿਆ। ਜਦੋਂ ਅਸੀਂ ਸੰਸਾਰ ਨਾਲ ਜੁੜੇ ਹਾਂ, ਉਦੋਂ ਕਿਹਾ ਵੀ ਇਹ ਮਨ ਮਰਿਆ ਹੋਇਆ। ਕਿੱਥੇ? ਗੁਰੂ ਵੱਲੋਂ। ਇਸ ਕਰਕੇ ਸ਼ਬਦ ਦੁਆਰਾ ਜਦੋਂ ਅਸੀਂ ਮਾਇਆ ਤੋਂ ਮਰ ਜਾਂਦੇ ਹਾਂ, ਮਾਇਆ ਵੱਲੋਂ ਸਾਡਾ ਅਪਰਾਮ ਹੋ ਜਾਂਦਾ ਮਨ, ਫਿਰ ਗੁਰੂ ਨਾਲ ਜੁੜ ਜਾਂਦਾ। ਮਹਾਰਾਜ ਕਹਿੰਦੇ ਆਪ ਫਿਰ ਆਪਣੇ ਆਪ ਦੀ ਪਛਾਣ ਹੁੰਦੀ ਹੈ। ਗੁਰਬਾਣੀ 'ਚ ਤਾਂ ਇੱਥੋਂ ਤੱਕ ਲਿਖ ਦਿੱਤਾ ਵੀ ਜੇ ਤੁਸੀਂ ਆਪਣੀ ਬਿਲਕੁਲ ਪਛਾਣ ਕਰ ਲਵੋ ਨਾ, ਤੁਸੀਂ ਪਰਮਾਤਮਾ ਦੀ ਕਣ ਸਕਦੇ, ਕਿਉਂਕਿ ਮਨ ਤੋਂ ਜੋ ਸਰੂਪ ਆਪਣਾ ਮੂਲ ਪਛਾਣ ਆਪ ਪਛਾਣ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਨਕ ਗੁਰਮੁਖ ਆਪ ਪਛਾਣ ਹੈ, ਪ੍ਰਭ ਜੈਸੇ ਅਵਨਾਸੀ। ਕਹਿੰਦੇ ਤੁਸੀਂ ਅਤੇ ਪਰਮਾਤਮਾ 'ਚ ਕੋਈ ਫਰਕ ਨਹੀਂ ਰਹਿ ਜਾਊਗਾ, ਜਿਵੇਂ ਗੁਰੂ ਅਮਰਦਾਸ ਜੀ ਦੀ ਇਹ ਅਵਸਥਾ ਹੈ। ਉਹਨਾਂ 'ਤੇ ਗੁਰੂ 'ਚ ਅਤੇ ਪਰਮਾਤਮਾ 'ਚ ਕੋਈ ਫਰਕ ਨਹੀਂ ਰਹਿ ਗਿਆ। ਉਹ ਕਹਿੰਦੇ ਅਸੀਂ ਆਪਣੇ ਆਪ ਨੂੰ ਇਹ ਵਿਕਾਰਾਂ ਤੋਂ ਛੱਡ ਕੇ ਆਪਣੀ ਪਛਾਣ ਕੀਤੀ ਸ਼ਬਦ ਦੁਆਰਾ। ਗੁਰਸਰਨਾਈ ਭੱਜ ਪਏ ਬਖਸ਼ੇ ਬਖਸ਼ਣਹਾਰ। ਕਹਿੰਦੇ ਜਿਹੜਾ ਵੀ ਗੁਰੂ ਦੀ ਸ਼ਰਨ 'ਚ ਆਜੂਗਾ, ਭੱਜ ਪਏ, ਦੌੜ ਕੇ ਛੇਤੀ ਕਰੋ, ਇਹਦੇ 'ਚ ਘੌਲ ਨਹੀਂ ਕਰਨੀ ਚਾਹੀਦੀ। ਕਈ ਵਾਰ ਜੀ ਸੋਚੀ ਜਾਂਦਾ ਵੀ ਜੇ ਆਹ ਕੰਮ ਕਰ ਲਈਏ, ਆਹ ਕਰ ਲਈਏ, ਜਵਾਕ ਵਿਆਹ ਲਈਏ, ਫਿਰ ਗੁਰੂ ਦੀ ਸ਼ਰਨ 'ਚ ਜਾ ਵੜਾਂਗੇ। ਇਹ ਤਾਂ ਜਿਉਂ ਜਿਉਂ ਭਿੱਜੇ ਕੰਬਲੀ ਤਿਉਂ ਤੋਂ ਭਾਰੀ ਹੋਏ। ਫਿਰ ਪੋਤੇ ਪੋਤੀਆਂ ਨੂੰ ਸਾਂਭਣ ਦਾ, ਜੇ ਨਹੀਂ ਸਾਂਭੋਗੇ ਤਾਂ ਉਹਨਾਂ ਨੇ ਘਰੋਂ ਕੱਢ ਦੇਣਾ ਤੁਹਾਨੂੰ। ਇਸ ਕਰਕੇ ਗੁਰਸ਼ਰਨਾਈ ਭੱਜ ਪਵੇ ਜਦੋਂ ਸਮਾਂ ਬਣਦਾ, ਕਹਿੰਦੇ ਆ ਜਾ ਗੁਰੂ ਦੀ ਸ਼ਰਨ 'ਚ। ਬਸ ਇਹਦੇ ਵਿੱਚ ਕੋਈ ਘੌਲ ਨਹੀਂ ਕਰਨੀ, ਕੋਈ ਆਲਸ ਨਹੀਂ ਹੋਣੀ ਚਾਹੀਦੀ। ਗੁਰਸਰਨਾਈ ਭੱਜ ਪਏ ਬਖਸ਼ੇ ਬਖਸ਼ਣਹਾਰ, ਉਹਨੇ ਬਖਸ਼ ਦੇਣਾ ਕਿਉਂਕਿ ਉਹ ਬਖਸ਼ਣਹਾਰ ਹੈ, ਉਹਨੇ ਤੇਰੇ ਕੋ ਗੁਣ ਦੇਖਣਾ ਹੀ ਨਹੀਂ ਗਾ। ਇਸ ਕਰਕੇ ਮਹਾਰਾਜ ਕਹਿੰਦੇ ਉਹ ਮੁਕਤ ਕਰ ਦਿੰਦਾ। ਮੁਕਤ ਪਿਆ ਮਿਲ ਸਾਧ ਸੰਗਤ ਕਰ ਤਿਸਕੇ ਅਵਗਣ ਸਭ ਪਰ ਹਰਿਆ, ਤਿੰਨ ਕੋ ਦੇਖ ਭਏ ਕਿਰਪਾਲਾ, ਤਿੰਨ ਭਵ ਸਾਗਰ ਤਰਿਆ। ਉਹ ਸਾਨੂੰ ਇਹ ਸੰਸਾਰ ਸਾਗਰ ਤੋਂ ਉੱਪਰ ਉਠਾ ਦਿੰਦਾ, ਬਖਸ਼ ਦਿੰਦਾ। ਬਖਸ਼ਣਹਾਰ ਹੈ ਨਾ ਉਹ ਜਿਹੜਾ ਉਹਦੀ ਸ਼ਰਨ 'ਚ ਆ ਜਾਂਦਾ। ਬਿਨ ਨਾਵੈ ਸੁੱਖ ਨਾ ਪਾਈਐ, ਨਾ ਦੁੱਖ ਵਿੱਚੋਂ ਜਾਏ। ਨਾਮ ਤੋਂ ਬਿਨਾਂ ਸੁੱਖ ਨਹੀਂ ਹੈ, ਸੁੱਖ ਨਾ ਨਾਮ ਬਿਨ, ਬਿਨ ਨਾਮ ਹੈ ਸੁੱਖ ਨਾ ਪਾਈਏ। ਕਿਉਂਕਿ ਮਨ ਜਿਹੜਾ ਹੈ ਨਾ, ਮਨ ਲਈ ਦੁਨੀਆਂ ਦੇ ਵਿੱਚ ਕੁਛ ਵੀ ਨਹੀਂ ਹੈਗਾ, ਇੱਕ ਨਾਮ ਹੀ ਹੈ। ਇਹ ਨਾਮ ਜੋ ਹੈ ਇਹ ਸੰਸਾਰ ਦੇ ਪਦਾਰਥਾਂ ਦੇ ਵਿੱਚੋਂ ਨਹੀਂ ਮਿਲਦਾ, ਇਸ ਕਰਕੇ ਪਦਾਰਥਾਂ 'ਚ ਸੁੱਖ ਨਹੀਂ ਹੈ। ਬਿਨ ਨਾਮ ਹੈ ਸੁੱਖ ਨਾ ਪਾਈਏ। ਮਹਾਰਾਜ ਕਹਿੰਦੇ ਵੀ ਇਹ ਤੁਸੀਂ ਨਿਰਣਾ ਕਰਕੇ ਦੇਖ ਲਓ, ਨਾਮ ਤੋਂ ਬਿਨਾਂ ਸਭ ਸੰਸਾਰ ਦੁਖੀ ਹੈ। ਤਾਂ ਹੀ ਮਹਾਰਾਜ ਕਹਿੰਦੇ ਨਾਨਕ ਦੁਖੀ ਹੈ ਸਭ ਸੰਸਾਰ। ਹੁਣ ਦੁੱਖ ਸਭ ਤੋਂ ਵੱਡਾ ਜਨਮ ਮਰਨ ਦਾ, ਕਹਿੰਦੇ ਇਹ ਦੁੱਖ ਨਹੀਂ ਜਾਣਾ ਤੁਹਾਡਾ, ਨਾ ਦੁੱਖ ਵਿੱਚੋਂ ਜਾਏ। ਇੱਕੋ ਹੀ ਦੁੱਖ ਸਾਨੂੰ ਹੈਗਾ ਜਿਹੜਾ ਪਰਮੇਸ਼ਰ ਨਾਲ ਵਿਛੋੜਾ ਪੈ ਗਿਆ, ਉਹ ਦੁੱਖ ਸਾਨੂੰ ਵਾਰ ਵਾਰ ਜੂਨਾਂ 'ਚ ਲੈ ਕੇ ਜਾਂਦਾ। ਇਸ ਕਰਕੇ ਬਿਨ ਨਾਵੈ ਸੁੱਖ ਨਾ ਪਾਈਏ, ਨਾ ਦੁੱਖ ਵਿੱਚੋਂ ਜਾਏ।

ਪਰਮ ਭਲਾਏ। ਇਹ ਮਹਾਰਾਜ ਕਹਿੰਦੇ ਸੰਸਾਰ ਮਾਇਆ ਦੇ ਮੋਹ ਚ ਫਸਿਆ ਹੋਇਆ, ਦੂਜੇ ਭਰਮ ਭਲਾਏ, ਦੂਜਾ ਇੱਕ ਨੂੰ ਛੱਡ ਕੇ, ਪਰਮਾਤਮਾ ਨੂੰ ਛੱਡ ਕੇ ਜਦੋਂ ਅਸੀਂ ਦੂਜੇ ਨਾਲ ਜੁੜ ਜਾਂਦੇ ਹਾਂ, ਦੂਜੇ ਦੀ ਖੁਸ਼ਾਮਦ ਕਰਦੇ ਹਾਂ, ਇੱਕ ਗੁਰੂ ਅਤੇ ਇੱਕ ਪਰਮਾਤਮਾ, ਸਿੱਖ ਲਈ ਹੋਰ ਕੋਈ ਨਹੀਂ ਹੈ। ਇਸ ਕਰਕੇ ਇਹ ਜੱਗ ਮਾਇਆ ਮੋਹ ਵਿਆਪਿਆ। ਹੁਣ ਸਾਨੂੰ ਬਹੁਤਿਆਂ ਨੂੰ ਮਾਇਆ ਦਾ ਗਿਆਨ ਨਹੀਂ ਹੈ। ਮਾਇਆ ਕੀ ਹੈ? ਮਾਇਆ ਦੇ ਦੋ ਰੂਪ, ਇੱਕ ਨਿਰਗੁਣ ਅਤੇ ਇੱਕ ਸਰਗੁਣ, ਇੱਕ ਦ੍ਰਿਸ਼ਟਮਾਨ ਇੱਕ ਅਦ੍ਰਿਸ਼ਟ, ਇੱਕ ਨਿਰੰਕਾਰ ਹੈ ਇੱਕ ਉਹਦੀ ਮਾਇਆ ਹੈ, ਬਸ ਦੋ ਹੀ ਆ, ਹੋਰ ਕੁਛ ਨਹੀਂ ਦੁਨੀਆਂ ਦੇ ਵਿੱਚ ਹੈਗਾ, ਇੱਕ ਮਾਇਆ ਇੱਕ ਬ੍ਰਹਮ। ਹੁਣ ਬ੍ਰਹਮ ਮਾਇਆ ਦੇ ਵਿੱਚ ਹੀ ਹੈ, ਮਾਇਆ ਬ੍ਰਹਮ ਰਮੇ ਸਭ ਸੰਗ। ਇਸ ਕਰਕੇ ਜਿਹੜੇ ਜਦੋਂ ਗੁਰੂ ਕਿਰਪਾ ਕਰਦਾ ਸੀ ਇਸ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ, ਸੰਸਾਰ 'ਚ ਰਹਿੰਦਿਆਂ ਹੋਇਆਂ, ਇਹ ਮੋਹ ਤੋਂ ਉੱਪਰ ਉੱਠ ਜਾਂਦੇ ਹਾਂ ਮਾਇਆ ਦੇ ਵਿੱਚ, ਸਾਡਾ ਪਿਆਰ ਗੁਰੂ ਨਾਲ ਪੈ ਜਾਂਦਾ। ਇਸ ਕਰਕੇ ਇੱਥੇ ਮਹਾਰਾਜ ਨੇ ਇਹ ਗੱਲ ਦੂਜੇ ਪਾਤਸ਼ਾਹ ਸਾਨੂੰ ਦੱਸ, ਤੀਜੇ ਪਾਤਸ਼ਾਹ ਦੱਸ ਰਹੇ ਨੇ, ਇਹ ਜੱਗ ਮਾਇਆ ਮੋਹ ਵਿਆਪਿਆ, ਮਾਇਆ ਮੋਹ ਕਰਕੇ ਵਾਰ ਵਾਰ ਜਨਮਾਂ। ਧਿਆਨ ਦੀ ਗੱਲ ਹੈ ਸਾਰੀ, ਦੂਜੇ ਭਰਮ ਭੁਲਾਏ। ਜਦੋਂ ਅਸੀਂ ਦੂਜੇ ਨਾਲ ਜੁੜ ਜਾਂਦੇ ਹਾਂ ਭਰਮ 'ਚ ਹੁੰਦੇ ਹਾਂ ਅਸੀਂ, ਜਦੋਂ ਇੱਕ ਨਾਲ ਜੁੜ ਜਾਂਦੇ ਹਾਂ ਫਿਰ ਸਾਡਾ ਭਰਮ ਖਤਮ ਹੋ ਜਾਂਦਾ। ਭਰਮ ਹੀ ਹੈ ਜਿਹੜਾ ਸਾਨੂੰ ਦੁਬਾਰਾ ਜਨਮ 'ਚ ਲੈ ਕੇ ਆਉਂਦਾ। ਦੁਹਾਗਣੀ ਫਿਰ ਕੀ ਸਾਰ ਨ ਜਾਣ ਹੀ, ਕਿਆ ਕਰ ਕਰੇ ਸ਼ਿੰਗਾਰ। ਹੁਣ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਦੱਸ ਰਹੇ ਨੇ, ਦੁਹਾਗਣ ਕਹਿ ਕੇ, ਮਨਮੁੱਖ ਕਹਿ ਕੇ, ਗੁਰਬਾਣੀ 'ਚ ਅਲੱਗ ਅਲੱਗ ਤਰੀਕੇ ਨੇ। ਦੁਹਾਗਣ ਕਹਿੰਦੇ ਨੇ ਜਿਹੜੀ ਆਪਣੀ ਪਤੀ ਨਾਲ ਨਹੀਂ ਰਹਿੰਦੀ। ਦੁਹਾਗਣੀ ਫਿਰ ਕੀ ਸਾਰ ਨ ਜਾਣਨੀ, ਉਹ ਕਹਿੰਦੇ ਆਪਣੇ ਪਤੀ ਨਾਲ ਨਹੀਂ ਜੁੜ ਕੇ ਰਹਿੰਦੀਆਂ, ਇੱਕ ਨਾਲ ਨਹੀਂ ਜੁੜ ਕੇ ਰਹਿੰਦੀਆਂ, ਦੂਜੇ ਨਾਲ ਜੁੜ ਜਾਂਦੀਆਂ, ਦੂਜੇ ਦੀ ਮਹਿਮਾ ਹੀ ਕਰਦੀ ਰਹਿੰਦੀਆਂ ਸਾਰੀ ਦਿਹਾੜੀ। ਇਸ ਕਿ ਉਹ ਆਪਣੇ ਪਤੀ ਨੂੰ ਨਾ ਜਾਣ ਕਰਕੇ ਉਹ ਸ਼ਿੰਗਾਰ ਕਰਦੀਆਂ। ਹੁਣ ਸ਼ਿੰਗਾਰ ਤਾਂ ਪਤੀ ਨੂੰ ਖੁਸ਼ ਕਰਨ ਲਈ ਹੁੰਦਾ, ਅਸੀਂ ਦੂਜੇ ਨੂੰ ਖੁਸ਼ ਕਰਨ ਲਈ ਸ਼ਿੰਗਾਰ ਕਰਦੇ ਹਾਂ। ਇਸ ਕਰਕੇ ਜਿਹੜੇ ਉਸ ਮਾਲਕ ਦੀ ਉਸਤਤ ਕਰਦੇ ਨੇ, ਆਪਣੇ ਪਤੀ ਦੀ ਉਸਤਤ ਕਰਦੇ ਨੇ, ਕੇਵਲ ਉਸ ਪਤੀ ਦੇ ਘਰ 'ਚ ਪ੍ਰਵਾਨ ਹੋ ਜਾਂਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੀਆਂ ਆਪਣੇ ਪਤੀ ਪਰਮੇਸ਼ਰ ਨੂੰ ਜਾਣਦੀਆਂ ਨਹੀਂ, ਉਹ ਫਿਰ ਸ਼ਿੰਗਾਰ ਤਾਂ ਉਹਨਾਂ ਦਾ ਵੀ ਕੀਤਾ ਹੁੰਦਾ, ਕਈ ਵਾਰ ਸ਼ਿੰਗਾਰ ਤਾਂ ਉਹਨਾਂ ਦਾ ਬਾਹਲਾ ਜ਼ਿਆਦਾ ਕੀਤਾ ਹੁੰਦਾ ਜਦੋਂ ਦੇਖੀਦਾ ਦੁਨੀਆਂ 'ਚ। ਕਈ ਵਾਰ ਅੱਜ ਕੱਲ੍ਹ ਜ਼ਮਾਨਾ ਹੈਗਾ ਜ਼ਿਆਦਾ, ਜਿਹੜਾ ਨੈੱਟ ਜਿਹਨੂੰ ਕਹਿ ਦਿੰਦੇ ਹਾਂ ਆਪਾਂ, ਇਹਦੇ 'ਤੇ ਜਿਹੜਾ ਬਹੁਤਾ ਜ਼ਿਆਦਾ ਰਹਿੰਦਾ ਨਾ, ਉਸ ਨੂੰ ਅਸੀਂ ਸਮਝ ਲੈਂਦੇ ਵੀ ਇਹ ਬੜਾ, ਉਹ ਛੋਟੀ ਛੋਟੀ ਕਲਿੱਪਾਂ ਜੀਆਂ ਪਾਈ ਜਾਂਦੇ ਨੇ। ਆਹ ਕੱਲ੍ਹ ਮੈਂ ਇੱਕ ਦੇਖੀ ਸੀ, ਅਪਗ੍ਰੇਡ ਜਿਹਨੂੰ ਕਹਿੰਦੇ ਆ ਇਹ, ਉਹ ਅਪਗ੍ਰੇਡ ਵਾਲੇ ਨੇ ਪਾਇਆ ਵਾ, ਉਹ ਸੱਪ ਦੀ ਗੱਲ ਹੀ ਸੁਣਾਈ, ਸਾਡੇ ਘਰੇ ਸੱਪ ਨਿਕਲਿਆ, ਜੋਗੀ ਆ ਕੇ ਉਹਨੂੰ 4-5 ਸੱਪ ਪੜ ਲਓ, ਦੱਸੋ ਆਹ ਕਥਾ ਕਰਦੇ ਨੇ। ਦੁਹਾਗਣੀ ਪਿਰ ਕੀ ਸਾਰ ਨਾ ਜਾਣੀ, ਗੁਰੂ ਦੀ ਹਜ਼ੂਰੀ 'ਚ ਇਹੋ ਜਿਹੀਆਂ ਗੱਲਾਂ ਕਰਨੀਆਂ, ਇਹ ਦੁਹਾਗਣਾਂ ਦੀਆਂ ਨਿਸ਼ਾਨੀਆਂ। ਸਾਨੂੰ ਸਿੱਖਾਂ ਨੂੰ ਕੱਖ ਪਤਾ ਨਹੀਂ ਹੈਗਾ, ਨਾ ਅਸੀਂ ਗੁਰਬਾਣੀ ਪੜ੍ਹੀ ਆ ਨਾ ਸੁਣੀ ਆ, ਉਹਨਾਂ ਨੂੰ ਹੀ ਸੁਣੀ ਜਾਂਦੇ ਹਾ ਹੀ ਹਾ ਹੀ ਸੁਹਾਗਣੀ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਦੁਹਾਗਣਾਂ ਆਪਣੇ ਪਤੀ ਪਰਮੇਸ਼ਰ ਦੀ ਉਸਤਤ ਨਹੀਂ ਕਰਦੀਆਂ, ਇਹ ਫਿਰ ਅੰਦਰੋਂ ਸੜੀਆਂ ਹੋਈਆਂ। ਅਣਦਨ ਸਦਾ ਜਲਦੀਆਂ ਫਿਰ ਸਹਿਜੈ ਰਵੇ ਨਾ ਪਤਾਰ, ਕਹਿੰਦੇ ਅੰਦਰੋਂ ਇਹ ਸੜੀਆਂ ਹੋਈਆਂ, ਅੰਦਰ ਇਹਨਾਂ ਦਾ ਭੁੱਜਿਆ ਪਿਆ, ਬਾਹਰੋਂ ਨਿਰਮਲਾ, ਇਸ ਕਰਕੇ ਸੇਜ ਦੇ ਉੱਤੇ ਪਤੀ ਨਹੀਂ ਆਉਂਦਾ। ਵੈਸੇ ਤਾਂ ਇੱਕੋ ਛੇਜ ਹੈ ਸਾਡੀ ਅਤੇ ਪਤੀ ਪਰਮੇਸ਼ਰ ਦੀ, ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਏਕਾ ਛੇਜ ਵੀ ਸੀ ਧਨ ਕੰਤ ਧਨ ਸੁੱਤੀ ਪ੍ਰਸਦ ਸਦ ਜਗੰਤ। ਇਸ ਕਰਕੇ ਸਾਡਾ ਮਨ ਜਿੰਨਾ ਚਿਰ ਸੁੱਤਾ ਰਹਿੰਦਾ ਉਨਾ ਚਿਰ ਆਪਣੇ ਪਤੀ ਪਰਮੇਸ਼ਰ ਤੋਂ ਦੂਰ ਰਹਿੰਦਾ। ਇਸ ਕਰਕੇ ਮਹਾਰਾਜ ਕਹਿੰਦੇ ਇਹ ਜਲਦੀਆਂ ਫਿਰਦੀਆਂ, ਇਹ ਪਤੀ ਇਹਨਾਂ ਦੀ ਛੇਜ 'ਤੇ ਨਹੀਂ ਆਉਣਾ। ਸੁਹਾਗਣੀ ਮਹਿਲ ਪਾਇਆ ਵਿੱਚੋਂ ਆਪ ਗਵਾਏ, ਹੁਣ ਸੁਹਾਗਣਾ ਨੇ ਮਹਿਲ ਪਾਇਆ, ਮਹਿਲ ਕਿਵੇਂ ਪਾਇਆ, ਵਿੱਚੋਂ ਆਪ ਗਵਾਏ। ਹਉਮੈ ਆਪਾ ਹੁੰਦਾ ਹਉਮੈ, ਸਭ ਤੋਂ ਔਖਾ ਹਉਮੈ ਨੂੰ ਖਤਮ ਕਰਨਾ, ਹਉਮੈ ਸਭ ਤੋਂ ਵੱਡਾ ਰੋਗ ਹੈ। ਇਹਨੂੰ ਖਤਮ ਕਰਨ ਲਈ ਜਿਵੇਂ ਕੋਈ ਰੋਗ ਜ਼ਿਆਦਾ ਵੱਡਾ ਹੁੰਦਾ ਉਹਨੂੰ ਲੰਬਾ ਸਮਾਂ ਦਵਾਈ ਖਾਣੀ ਪੈਂਦੀ ਹੈ, ਛੋਟੇ ਰੋਗ ਦੀ ਦਵਾਈ ਛੇਤੀ। ਇਹ ਜਿਹੜਾ ਹਉਮੈ ਦਾ ਰੋਗ ਹੈ ਇਹ ਸਭ ਤੋਂ ਅਖੀਰ 'ਤੇ ਖਹਿੜਾ ਛੱਡਦਾ ਸਾਡਾ, ਇਸ ਕਰਕੇ ਇਹ ਜਿਹੜਾ ਰੋਗ ਹੈ ਇਹ ਖਤਮ ਹੁੰਦਾ ਸ਼ਬਦ ਨਾਲ। ਜਿਵੇਂ ਜਿਵੇਂ ਅਸੀਂ ਸ਼ਬਦ ਦੀ ਕਮਾਈ ਕਰਾਂਗੇ, ਉਸਤਤ ਕਰਾਂਗੇ, ਇਹ ਰੋਗ ਘੱਟ ਜਾਂਦਾ, ਰੋਗ ਘੱਟ ਕੇ ਰੋਗ ਵੱਧ ਵੀ ਸਕਦਾ ਹੁੰਦਾ। ਇਸ ਕਰਕੇ ਜਿਨ੍ਹਾਂ ਨੇ ਦਵਾਈ ਖਾਣੀ ਛੱਡ ਦਿੰਦੇ ਨੇ ਉਹ ਰੋਗ ਵੱਧ ਜਾਂਦਾ। ਉਹਨਾਂ ਨੇ ਕਿਵੇਂ ਮਹਿਲ ਪਾਇਆ ਦੱਸਦੇ ਆ, ਗੁਰੂ ਅਮਰਦਾਸ ਜੀ ਦੀ ਬਾਣੀ, ਉਹ ਆਪਣੀ ਕਹਾਣੀ ਦੱਸ ਰਹੇ ਨੇ ਸਾਨੂੰ। ਇਹ ਤਾਂ ਸੁਹਾਗਣੀ ਮਹਿਲ ਪਾਇਆ, ਕਹਿੰਦੇ ਅਸੀਂ ਕਿਵੇਂ ਮਹਿਲ ਪਾਇਆ, ਵਿੱਚੋਂ ਆਪ ਗਵਾਏ, ਆਪ ਗਵਾਈਆ ਤਾਂ ਸੌ ਪਾਈ ਆ ਵਰ ਕੈਸੀ ਚਿਤਰਾਈ। ਇਸ ਕਰਕੇ ਸੁਹਾਗਣੀ ਮਹਿਲ ਦੇ ਵਿੱਚ ਵੱਸਦੀਆਂ, ਆਹ ਸਰੀਰ ਆ ਸਾਡਾ ਇਹਦੇ ਵਿੱਚ ਹੀ ਮਹਿਲ ਆ, ਜਿਹਨੂੰ ਕਹਿੰਦੇ ਕਾਇਆ ਮਹਿਲ ਮੰਦਰ ਘਰ ਹਰਕਤ, ਇਸ ਵਿੱਚ ਰਾਖੀ ਜੋਤ ਅਪਾਰ, ਨਾਨਕ ਗੁਰਮੁਖ ਮਹਿਲ ਬੁਲਾਈਏ ਹਰ ਮੇਲੇ ਮੇਲਣਹਾਰ। ਉਹ ਹਰੀ ਜਦੋਂ ਕਿਰਪਾ ਕਰਦਾ ਸਾਨੂੰ ਇਸ ਮਹਿਲ ਦੇ ਵਿੱਚ ਬੁਲਾ ਕੇ ਸੁਹਾਗਣਾ ਬਣਾ ਲੈਂਦਾ। ਗੁਰਸ਼ਬਦੀ ਸ਼ਿੰਗਾਰੀਆਂ ਆਪਣੇ ਸ਼ਹਿ ਲਈਆਂ ਮਿਲਾਏ, ਹੁਣ ਕਹਿੰਦੇ ਇਹਨਾਂ ਨੇ ਕੀ ਸ਼ਿੰਗਾਰ ਕੀਤਾ,
ਇਹਨਾਂ ਨੇ ਗੁਰੂ ਦੇ ਸ਼ਬਦ ਦਾ ਸ਼ਿੰਗਾਰ ਕੀਤਾ। ਇਹਨਾਂ ਦੇ ਮੁੱਖ 'ਚ ਗੁਰੂ ਬੋਲੂਗਾ, ਇਹ ਦੂਜੀ ਗੱਲ ਨਹੀਂ ਬੋਲਦੀਆਂ, ਇਹ ਸੰਸਾਰ ਦੀ ਸੋਭਾ ਨਹੀਂ ਕਰਦੀਆਂ। ਇਸ ਕਰਕੇ ਗੁਰਸ਼ਬਦੀ ਸ਼ਿੰਗਾਰੀਆਂ ਇਹ ਨਿਸ਼ਾਨੀ ਹੈ, ਕਹਿੰਦੇ ਜਿਹੜੀਆਂ ਜੀਵ ਰੂਪ ਇਸਤਰੀਆਂ ਉਸ ਸ਼ਬਦ ਦੀ ਮਹਿਮਾ ਕਰਦੀਆਂ, ਨਾਮ ਅਤੇ ਸੱਚ ਦੀ ਮਹਿਮਾ ਕਰਦੀਆਂ, ਆਪਣੇ ਸਹਿ ਲਈਆਂ ਮਿਲਾਏ, ਉਹ ਵਾਹਿਗੁਰੂ ਖੁਸ਼ ਹੋ ਕੇ ਆਪਣੇ ਨਾਲ ਮਿਲਾ ਲੈਂਦਾ ਉਹਨਾਂ ਨੂੰ। ਮਰਨਾ ਮਨੋ ਵਿਸਾਰਿਆ ਮਾਇਆ ਮੋਹ ਗਵਾਰ। ਹੁਣ ਇਹ ਦੱਸ ਰਹੇ ਨੇ ਰੋਗ ਕੀ ਲੱਗਿਆ ਹੋਇਆ ਜੀਵ ਨੂੰ, ਮਰਨਾ ਮਨੋ ਵਿਸਾਰਿਆ ਮਾਇਆ ਮੋਹ ਗਵਾਰ। ਇਹ ਮਾਇਆ ਦਾ ਗੁਬਾਰ ਕਹਿੰਦੇ ਨੇ ਅੰਧੇਰੇ ਨੂੰ, ਜਿੱਥੇ ਕੁਛ ਨਾ ਦਿਸੇ, ਐਸਾ ਇਹ ਮਾਇਆ ਦਾ ਗੁਬਾਰ ਹੈ, ਅੰਧੇਰਾ ਹੈ, ਇਹ ਬੰਦੇ ਨੂੰ ਮਰਨਾ ਭੁੱਲ ਗਿਆ। ਤੀਜੇ ਪਾਤਸ਼ਾਹ ਇਹ ਕਹਾਣੀ ਸਾਨੂੰ ਆਪਣਾ ਨਿਤਨੇਮ ਜਿਹੜੇ ਕਰਦੇ ਹਾਂ ਰੋਜ਼ ਕਿਹਾ ਗਿਆ, ਉਹਦੇ ਵਿੱਚ ਵੀ ਦੱਸਿਆ ਵੀ ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂ ਹੈ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ। ਇਹ ਕਹਿੰਦੇ ਤੁਹਾਨੂੰ ਵੱਡਾ ਰੋਗ ਲੱਗਾ, ਮਨ ਨੂੰ ਕਹਿ ਰਹੇ ਨੇ ਇੱਥੇ, ਮਰਨ ਮਨੋਂ ਵਿਸਾਰਿਆ, ਜਿਹੜਾ ਮਰਨਾ ਭੁੱਲ ਗਏ ਸਭ ਤੋਂ ਵੱਡਾ ਰੋਗ ਹੈ। ਜਿਹਨੂੰ ਮਰਨਾ ਚੇਤੇ ਉਹਨੂੰ ਰੱਬ ਚੇਤੇ ਆ। ਜਦੋਂ ਬੰਦੇ ਦਾ ਕਈ ਵਾਰ ਨਾ ਬਿਮਾਰ ਹੁੰਦਾ ਫਿਰ ਰੱਬ ਨੂੰ ਬਹੁਤ ਛੇਤੀ ਚੇਤੇ ਕਰਦਾ, ਇਸ ਕਰਕੇ ਦੁੱਖ ਵਿੱਚ ਵੀ ਕਈ ਵਾਰੀ ਸੁੱਖ ਮਿਲਦਾ, ਦੁੱਖ ਦੇ ਵਿੱਚ ਵੀ ਰੱਬ ਚੇਤੇ ਆਉਂਦਾ ਜਿਹਨੂੰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਰਨਾ ਜਿਹੜਾ ਇਹ ਭੁੱਲਣ ਕਰਕੇ ਹੀ ਗੁਰੂ ਨਾਲ ਨਹੀਂ ਜੀਵ ਜੁੜਦਾ। ਉਹ ਕਹਿੰਦਾ ਵੀ ਹਜੇ ਬਹੁਤ ਸਮਾਂ ਪਿਆ, ਕੀ ਪਤਾ ਹਜੇ ਵੀ ਬੁੱਢੇ ਹੋ ਕੇ ਮਰਨਾ, ਕੋਈ ਨਹੀਂ, ਵੱਡੇ ਹੋ ਕੇ ਨਾਮ ਜਪ ਲਾਂਗੇ, ਵੱਡੇ ਹੋ ਕੇ ਗੁਰਬਾਣੀ ਪੜ੍ਹ ਲਾਂਗੇ। ਮਰਨਾ ਮਨੋ ਵਿਸਾਰਿਆ ਮਾਇਆ ਮੋਹ ਗਵਾਰ, ਇਹ ਮਾਇਆ ਦਾ ਅੰਧੇਰਾ ਹੋਣ ਕਰਕੇ ਗੁਰੂ ਕੋਲ ਆ ਨਹੀਂ ਸਕਦਾ, ਗੁਰੂ ਨਾਲ ਜੁੜ ਨਹੀਂ ਸਕਦਾ। ਮਨਮੁੱਖ ਮਰ ਮਰ ਜੰਮੈ ਭੀ ਮਰੈ, ਜੰਮਦਰ ਹੋਏ ਖਵਾਰ। ਕਹਿੰਦੇ ਮਨਮੁੱਖ ਵਾਰ ਵਾਰ ਜੂਨਾ ਚਾਹੁੰਦਾ, ਮਨਮੁੱਖ ਮਰ ਮਰ ਜੰਮੈ ਭੀ ਮਰੈ, ਫਿਰ ਜਨਮਦਾ, ਇਹ ਸਜ਼ਾ ਮਿਲਦੀ ਉਹਨੂੰ ਵਾਰ ਵਾਰ। ਇਸ ਕਰਕੇ ਜਨਮ ਮਰਨ ਦਾ ਰੋਗ ਕੱਟਿਆ ਜਾਂਦਾ ਗੁਰੂ ਨਾਲ ਜੁੜ ਕੇ, ਜਿਹੜੇ ਗੁਰੂ ਨਾਲ ਜੁੜ ਜਾਂਦੇ ਨੇ ਫਿਰ ਗੁਰੂ ਜਾਣੇ ਗੁਰੂ ਦਾ ਕੰਮ ਜਾਣੇ। ਇਸ ਕਰਕੇ ਮਹਾਰਾਜ ਕਹਿੰਦੇ ਮਨਮੁੱਖ ਵਾਰ ਵਾਰ ਜਨਮ ਮਰਨ ਚਾਹੁੰਦਾ, ਇਸ ਕਰਕੇ ਕਿਉਂਕਿ ਉਹ ਭੁੱਲਿਆ ਹੋਇਆ, ਪਰਮਾਤਮਾ ਨੂੰ ਜਾਣਦਾ ਨਹੀਂ ਗਾ, ਗੁਰੂ ਨੂੰ ਜਾਣਦਾ ਨਹੀਂ। ਮਰ ਜੰਮੈ ਮਨਮੁੱਖ ਮਰ ਮਰ ਜੰਮੈ ਭੀ ਮਰੈ, ਫਿਰ ਕਹਿੰਦੇ ਜਨਮ ਫਿਰ ਮਰ ਜਾਂਦਾ, ਜੰਮਦਾਰ ਹੋਏ ਖਵਾਰ। ਕਹਿੰਦੇ ਉਹ ਜਮਾਂ ਦਾ ਰਾਹ 'ਤੇ ਚੱਲਿਆ ਹੋਇਆ, ਇਸ ਕਰਕੇ ਜੰਮ ਉਹਦੀ ਖੁਆਰੀ ਕਰਦੇ ਨੇ, ਜਿਹਨੂੰ ਮਾਰ ਕਹਿੰਦੇ ਹਰ ਵਿਸਰ ਸਦਾ ਖੁਆਰੀ। ਜਦੋਂ ਅਸੀਂ ਹਰੀ ਨੂੰ ਵਿਸਰ ਜਾਂਦੇ ਹਾਂ ਫਿਰ ਖੁਆਰ ਆ, ਜਿਹੜਾ ਖੁਆਰ ਵਾਰ ਵਾਰ ਜਨਮ ਨੂੰ ਪਤਾ ਲੱਗ ਜਾਂਦਾ ਮਨ ਨੂੰ, ਉਹ ਫਿਰ ਸ਼ਰਨ 'ਚ ਆ ਜਾਂਦਾ, ਖੁਆਰ ਹੋਏ ਸਭ ਮਿਲੇਂਗੇ ਬੱਚੇ ਸ਼ਰਨ ਜੋ, ਜਿਹੜਾ ਦੋਹਰਾ ਗੁਰਮੁਖਾਂ ਨੇ ਉਚਾਰਨ ਕੀਤਾ। ਜਿਹੜਾ ਸ਼ਰਨ 'ਚ ਆਉਂਦਾ ਉਹ 100% ਤਰ ਜਾਂਦਾ, ਇਸ ਕਰਕੇ ਮਾਰ ਕਹਿੰਦੇ ਨਹੀਂ ਤਾਂ ਜੰਮ ਦੁਆਰਾ ਤੁਹਾਨੂੰ ਜੂਨਾਂ 'ਚ ਲਏ ਜਾਂਦੇ ਨੇ। ਆਪ ਮਲਾਇਨ ਸੇ ਮਿਲੈ ਗੁਰ ਸ਼ਬਦ ਵਿਚਾਰ। ਹੁਣ ਜਿਹੜਾ ਪਰਮਾਤਮਾ ਹੈ ਵਾਹਿਗੁਰੂ ਆ, ਕਹਿੰਦੇ ਉਹਨੂੰ ਆਪਣੇ ਆਪ ਨਹੀਂ ਮਿਲਿਆ ਜਾਂਦਾ, ਤੀਜੇ ਪਾਤਸ਼ਾਹ ਦਾ ਪ੍ਰੈਕਟੀਕਲ ਹੈ, ਕਿਉਂਕਿ ਉਹਨਾਂ ਨੇ ਬਥੇਰਾ ਪਹਿਲਾਂ ਗਿਆਨ ਸੀ ਉਹਨਾਂ ਨੂੰ, ਆਪਾਂ ਨੂੰ ਵੀ ਬਹੁਤ ਗਿਆਨ ਹੁੰਦਾ, ਇਹ ਗਿਆਨ ਵੀ ਅੜਿੱਕਾ ਸਿਉਂ ਹੀ ਆ। ਇਸ ਕਰਕੇ ਕਹਿੰਦੇ ਗੁਰੂ ਨੂੰ ਮੈਂ ਸਮਰਪਣ ਕਰ ਦਿੱਤਾ, ਗੁਰੂ ਨੇ ਮੈਨੂੰ ਆਪਣੀ ਮਹਿਮਾ 'ਤੇ ਲਾ ਲਿਆ। ਗੁਰੂ ਜਦੋਂ ਕਿਰਪਾ ਕਰਦਾ ਫਿਰ ਗੁਰੂ ਦੀ ਮਹਿਮਾ 'ਤੇ ਲੱਗ ਜਾਂਦਾ ਸਿੱਖ। ਗੁਰ ਸ਼ਬਦ ਵਿਚਾਰ, ਕਹਿੰਦੇ ਅਸੀਂ ਸ਼ਬਦ ਦੀ ਵਿਚਾਰ ਕਰਨ ਲੱਗ ਗਏ, ਉਸਤਤ ਕਰਨ ਲੱਗ ਗਏ ਨਿਰੰਕਾਰ ਦੀ, ਫਿਰ ਉਹ ਗੁਰੂ ਨੇ ਸਾਨੂੰ ਜਿਹੜਾ ਭੇਜ ਦਿੱਤਾ, ਫਿਰ ਉਹ ਪਰਮਾਤਮਾ ਨੇ ਆਪ ਮਿਲਾਇਆ ਸਾਨੂੰ, ਤਦ ਆਪ ਵਿਛੋੜਿਆ ਆਪ ਮਿਲਾਇਆ। ਆਨੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਵੀ ਸਾਨੂੰ ਕਿਰਪਾ ਕਰਕੇ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ, ਆਨੰਦ ਦੇ ਘਰ 'ਚ ਲੈ ਗਏ, ਫਿਰ ਮੈਂ ਉਹ ਸਤਿਗੁਰੂ ਨਿਰੰਕਾਰ ਨੂੰ ਪਾਇਆ। ਆਪ ਮਿਲਾਇਨ, ਆਪਣੇ ਆਪ ਨਹੀਂ ਕੋਈ ਮਿਲ ਸਕਦਾ, ਗੁਰੂ ਹੀ ਗੁਰੂ ਦੇ ਰਾਹੀਂ ਮਿਲ ਸਕਦਾ। ਇਸ ਕਰਕੇ ਗੁਰੂ ਵਾਲੇ ਬਣਨਾ ਬਹੁਤ ਜ਼ਰੂਰੀ ਆ। ਬਹੁਤ ਸਾਰੇ ਜੀਵ ਪੁੱਛ ਲੈਂਦੇ ਨੇ ਕਈ ਵਾਰ ਵੀ ਗੁਰੂ ਵਾਲਾ ਬਣਨਾ ਜ਼ਰੂਰੀ ਹੈ, ਮੈਂ ਕਹਿੰਦਾ ਵੀ ਗੁਰੂ ਅਮਰਦਾਸ ਜੀ ਨੂੰ ਪੁੱਛ ਲਓ ਵੀ ਜ਼ਰੂਰੀ ਹੈ ਕਿ ਨਹੀਂ ਜ਼ਰੂਰੀ। ਇਸ ਕਰਕੇ ਸਾਡੇ ਮਨ ਨੂੰ ਇੱਕ ਭਰਮ ਆ ਵੀ ਗੁਰੂ ਤੋਂ ਬਿਨਾਂ ਵੀ ਕੋਈ ਤਰ ਜਾਂਗੇ। ਕਈ ਜੀਵ ਇਹ ਵੀ ਸਮਝਦੇ ਨੇ ਜਿਹੜਾ ਗੁਰੂ ਨੇ ਵਿਧਾਨ ਬਣਾਇਆ ਨਾ, ਉਹ ਕੋਈ ਐਵੇਂ ਨਹੀਂ ਬਣਾਇਆ ਹੁੰਦਾ, ਨੌਵਾਂ ਜਾਮਿਆਂ 'ਚ ਇੰਨੀ ਮਿਹਨਤ ਕਰਨ ਤੋਂ ਬਾਅਦ ਫਿਰ ਤੁਹਾਡਾ ਵਿਧੀ ਵਿਧਾਨ ਜਿਹੜਾ ਦਸਵੇਂ ਪਾਤਸ਼ਾਹ ਬਣਾ ਗਏ ਨੇ, ਉਹ ਕੋਈ ਐਵੇਂ ਨਹੀਂ ਹੈਗਾ। ਉਹ ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਵਿਧੀ ਵਿਧਾਨ ਬਣਾਇਆ, ਆਉਣ ਵਾਲੇ ਸਮੇਂ ਨੂੰ ਦੇਖ ਕੇ ਬਣਾਇਆ। ਉਹਨਾਂ ਨੇ ਪੰਜਾਂ ਪਿਆਰਿਆਂ ਨੂੰ ਸਤਿਗੁਰ ਦੀ ਹਜ਼ੂਰੀ 'ਚ ਕਿਹਾ ਵੀ ਜਿਹੜਾ ਗੁਰੂ ਦੀ ਸ਼ਰਨ 'ਚ ਆਊਗਾ ਸਤਿਗੁਰ ਦੇ ਸਨਮੁੱਖ ਹੋ ਜੂਗਾ, ਗੁਰੂ ਦੇ ਰਾਹੀਂ, ਜੇ ਕੋਈ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ। ਇਸ ਕਰਕੇ ਉਹ ਫਿਰ ਗੁਰੂ ਵਾਲਾ ਬਣ ਕੇ ਆਪਣਾ ਜੀਵਨ ਬਤੀਤ ਕਰੇ। ਇਸ ਕਰਕੇ ਮਹਾਰਾਜ ਕਹਿੰਦੇ ਗੁਰੂ ਨੇ ਸਾਨੂੰ ਸ਼ਬਦ ਦੀ ਵਿਚਾਰ, ਨਾਨਕ ਨਾਮ ਸਮਾਣੇ ਮੁੱਖ ਉਜਲੇ ਤਿੱਤ ਸੱਚੇ ਦਰਬਾਰ। ਕਹਿੰਦੇ ਉਹਨਾਂ ਦੇ ਮੁੱਖ ਉਜਲੇ ਹੋ ਜਾਂਦੇ ਨੇ, ਜਿੰਨੀ ਨਾਮ ਧਿਆਇ ਆਪਾਂ ਜਪਜੀ ਸਾਹਿਬ 'ਚ ਵੀ ਪੜ੍ਹਦੇ ਹਾਂ, ਗਏ ਮਸ਼ਕਤ ਕਾਲ ਨਾਨਕ ਤੇ ਮੁੱਖ ਉਜਲੇ, ਕੀਰਤੀ ਛੁੱਟੀ ਨਾਲ
ਨਾਨਕ ਨਾਮ ਸਮਾਣੇ, ਜਿਹੜੇ ਪਰਮੇਸ਼ੁਰ ਦੇ ਨਾਮ ਸ਼ਬਦ 'ਚ ਸਮਾ ਜਾਂਦੀਆਂ ਸੁਰਤੀਆਂ, ਉਹਨਾਂ ਦੇ ਮੁੱਖ ਉਜਲੇ ਆ, ਤਿੱਤ ਸੱਚੇ ਦਰਬਾਰ, ਉਹਨਾਂ ਨੂੰ ਉਜਲੇ ਮੁੱਖ ਜਿਹੜੇ ਹੁੰਦੇ ਨੇ ਉਹਨਾਂ ਨੂੰ ਹੀ ਅੱਗੇ ਥਾਂ ਮਿਲਦਾ, ਉਹਨੂੰ ਦਰਬਾਰ ਸੱਚਖੰਡ ਦੇ ਵਿੱਚ ਜਿਹਨੂੰ ਆਪਾਂ ਕਹਿ ਦਿੰਦੇ ਵਾਸਾ ਹੋ ਗਿਆ, ਇਹ ਜਿਉਂਦੇ ਜੀਵ ਹੀ ਆ। ਇਸ ਕਰਕੇ ਉਹ ਸੱਚ ਉਹ ਬ੍ਰਹਮ ਨੂੰ ਪਛਾਣ ਲੈਣਾ, ਗੁਰੂ ਨੂੰ ਪਛਾਣ ਲੈਣਾ, ਜਿਉਂਦੇ ਜੀ ਮੁਕਤ ਹੋ ਜਾਣਾ, ਇਹ ਗੁਰਬਾਣੀ 'ਚ ਸਾਨੂੰ ਭੇਜ ਦਿੱਤੇ ਗਏ ਨੇ। ਇਸ ਕਰਕੇ ਮਹਾਰਾਜ ਕਹਿੰਦੇ ਉਹ ਜਦੋਂ ਦਰਗਾਹ 'ਚ ਜਾਂਦੇ ਨੇ, ਜਦੋਂ ਇਹ ਸਰੀਰ ਨੂੰ ਛੱਡ ਕੇ ਜਾਂਦੇ ਨੇ, ਅਗਿਆਨਤਾ ਵਾਲੇ ਤਾਂ ਬਹੁਤ ਕੁਛ ਕਹਿ ਰਹੇ ਨੇ ਪਰ ਲੋਕ ਉਹਨਾਂ ਨੂੰ ਜ਼ਿਆਦਾ ਸੁਣਦੇ ਆ। ਇਸ ਕਰਕੇ ਉਹ ਕਹਿ ਦਿੰਦੇ ਕਿਹੜਾ ਸੱਚਖੰਡ ਹੈਗਾ, ਕਿਹਨੇ ਦੇਖਿਆ, ਇਹਦਾ ਮਤਲਬ ਇਹ ਝੂਠ ਲਿਖਿਆ ਹੋਇਆ, ਸੱਚੇ ਦਰਬਾਰ 'ਚ ਜਾਣਾ ਹੀ ਪੈਣਾ। ਉਹ ਦਰਬਾਰ ਕਿੱਥੇ ਆ? ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਇੱਥੋਂ ਤੱਕ ਵੀ ਮੈਂ ਅੱਜ ਦੇ ਜਿਹੜੇ ਬਹੁਤੇ ਬੁੱਧੀਜੀਵੀ ਪ੍ਰਚਾਰਕ ਹਨ ਉਹ ਤੁਹਾਨੂੰ ਭਰਮ ਪਾਉਣਗੇ, ਇਹ ਸਵਾਲ ਕਰਨਗੇ ਤੁਹਾਨੂੰ ਵੀ ਸੱਚਖੰਡ ਕਿਹੜਾ ਕਿਸੇ ਨੇ ਦੇਖਿਆ। ਚਲੋ ਆਪਾਂ ਨਹੀਂ ਦੇਖਿਆ, ਤੁਹਾਡੇ ਗੁਰੂ ਨੇ ਤਾਂ ਦੇਖਿਆ, ਗੁਰੂ 'ਤੇ ਤਾਂ ਪ੍ਰਤੀਤ ਕਰ ਲਓ, ਇਹ ਭਰਮ ਪਾਉਣ ਦੇ ਤਰੀਕੇ ਅੱਜ। ਸੋ ਇਸ ਕਰਕੇ ਜੇ ਕੋਈ ਇਸ ਤਰ੍ਹਾਂ ਦਾ ਕੋਈ ਗੱਲ ਕਰਦਾ, ਹਾਂ ਜਾਂ ਫਿਰ ਉਹ ਭੇਤ ਦੇਵੇ ਵੀ ਸੱਚਖੰਡ ਹੈ ਕੀ ਹੈ, ਇਹ ਫਿਰ ਆਪਾਂ ਕਿਸੇ ਦਿਨ ਵਿਚਾਰ ਕਰਾਂਗੇ। ਹੁਣ ਸਮਾਂ ਹੋ ਗਿਆ, ਗੁਰੂ ਕਿਰਪਾ ਕਰਨ ਹੋਈਆਂ ਭੁੱਲ ਚੁੱਕਾ ਨਾਚ ਤਾਰਦੇ ਹੋਏ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਰੂਪ, ਗੁਰੂ ਖਾਲਸਾ, ਸਾਧ ਸੰਗਤ ਜੀ, ਸਾਰੇ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੱਗੋ ਜੁਗ ਅਟਲ, ਚਵਰ ਤਖਤ ਛਤਰ ਦੇ ਮਾਲਕ, ਗੁਰ ਤਾਂ ਗੱਦੀ ਤੇ ਸੁਭਾਵਾਨ ਜਾਗਦੀ ਜੋਤ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬੜੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ ਜੋ ਅੱਜ ਇਸ ਪਾਵਨ ਦਰਬਾਰ ਦੇ ਵਿੱਚ ਦੋ ਪਰਿਵਾਰਾਂ ਦਾ ਸੁਮੇਲ ਹੋਣ ਜਾ ਰਿਹਾ ਹੈ। ਇਸ ਖੁਸ਼ੀ ਦੇ ਮੌਕੇ 'ਤੇ ਦਾਸ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਆਪ ਦੂਰੋਂ ਨੇੜਿਓ ਆਏ ਸਾਰੇ ਪਤਵੰਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਅਤੇ ਨਿੱਘਾ ਜੀਵਾਇਆ ਕਰ ਰਿਹਾ। ਔਨ ਬਿਹਾਫ ਆਫ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ, ਆਈ ਵੁੱਡ ਲਾਈਕ ਟੂ ਵਾਰਮਲੀ ਵੈਲਕਮ ਈਚ ਵਨ ਆਫ ਯੂ who came here all the way to bless this beautiful couple who is now sitting in front of Shri Guru Granth Sahib Maharaj. Thank you so much everybody for coming here, for being here today as we witness two souls merging into one in the presence of our eternal Guru. So Sat Sangat Ji, as we are sitting in this darbar with Guru Sahib as the supreme power, I would like to humbly request each one of you to please maintain the integrity and decorum of this darbar. Which means absolutely no talking, listening to the kirtan and paying attention. For your convenience and to help you connect more deeply, we've got screens on both sides. For those who can read the Gurbani, please try to read and sing along. And for everybody else, we've got translations in English too. Sadh Sangat Ji, sab to pehla jaruri benti hai. Apne jo niji vichar ne, gallan baatan ne, kirpa karke unna nu sankochan di kirpalta karo. ਚੁੱਪ ਦਾ ਦਾਨ ਬਖਸ਼ਿਸ਼ ਕਰੋ। ਆਪਣੀ ਸੁਰਤ, ਆਪਣਾ ਧਿਆਨ ਸ਼ਬਦ ਦੇ ਵਿੱਚ ਜੋੜਨ ਦਾ ਯਤਨ ਕਰਨਾ ਹੈ, ਜਿੱਥੇ ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਸੁਭਾਗ ਜੋੜੀ ਦੇ ਆਉਣ ਵਾਲੇ ਭਵਿੱਖ ਦੇ ਲਈ ਅਰਦਾਸ ਬੇਨਤੀ ਕਰਨੀ ਹੈ, ਉੱਥੇ ਹੀ ਗੁਰੂ ਸਾਹਿਬ ਪਾਸੋਂ ਅਸੀਂ ਆਪਣੀਆਂ ਝੋਲੀਆਂ ਵੀ ਖੁਸ਼ੀਆਂ ਅਤੇ ਖੇੜਿਆਂ ਦੇ ਨਾਲ ਭਰ ਕੇ ਲਿਜਾਣੀਆਂ ਨੇ। ਇਸ ਕਰਕੇ ਜਿਹਨਾਂ ਗੁਰਮੁੱਖਾਂ ਨੂੰ ਬਾਣੀ ਪੜ੍ਹਨੀ ਆਉਂਦੀ ਹੈ ਜਾਂ ਬਾਣੀ ਕੰਠ ਹੈ, ਉਹ ਵੀ ਨਾਲ ਨਾਲ ਗੁਰਬਾਣੀ ਦੇ ਗਾਇਨ ਕਰਨ। ਬਾਕੀ ਸੰਗਤਾਂ ਵਾਸਤੇ ਸਕਰੀਨਾਂ ਲੱਗੀਆਂ ਨੇ, ਆਪ ਜੀ ਫੋਲੋ ਕਰ ਸਕਦੇ ਹੋ। ਆਓ ਹੁਣ ਦੋਨਾਂ ਹੀ ਪਰਿਵਾਰਾਂ ਦੀ ਜਾਣਕਾਰੀ ਦਾਸ ਸਾਹਿਬ ਜੀ ਨੇ ਸਨਮੁੱਖ ਰੱਖ ਰਿਹਾ। ਕਾਕਾ ਜੀ ਸਰਪ੍ਰੀਤ ਸਿੰਘ ਚਾਹਲ, ਸਪੁੱਤਰ ਸਰਦਾਰ ਭਜਨ ਸਿੰਘ ਜੀ ਚਾਹਲ ਅਤੇ ਮਾਤਾ ਜੀ ਸੁਖਵਿੰਦਰ ਕੌਰ ਚਾਹਲ, ਪਰਿਵਾਰ ਦਾ ਪਛੇਰਾ ਪਿੰਡ ਕੰਗਣਵਾਲ, ਜ਼ਿਲ੍ਹਾ ਮਲੇਰਕੋਟਲਾ, ਪੰਜਾਬ, ਅਤੇ ਇਸ ਵਕਤ ਇਹ ਪਰਿਵਾਰ ਸਰੀ ਬੀ ਸੀ ਦਾ ਨਿਵਾਸੀ ਹੈ। ਸਰਪ੍ਰੀਤ ਸਿੰਘ ਦੇ ਦਾਦਾ ਜੀ ਸਰਦਾਰ ਅਜੈਬ ਸਿੰਘ ਜੀ ਚਾਹਲ ਅਤੇ ਦਾਦੀ ਜੀ ਮਾਤਾ ਤੇਜ ਕੌਰ ਚਾਹਲ ਹਨ। ਇਹਨਾਂ ਦੇ ਨਾਨਾ ਜੀ ਸਰਦਾਰ ਮਲਕੀਤ ਸਿੰਘ ਜੀ ਧਾਲੀਵਾਲ ਅਤੇ ਨਾਨੀ ਜੀ ਮਾਤਾ ਹਰਦੀਪ ਕੌਰ ਧਾਲੀਵਾਲ ਹਨ। ਇਹ ਸੀ ਲੜਕਾ ਪਰਿਵਾਰ। ਕਮਿੰਗ ਟੂ ਦ ਬਰਾਈਡ, ਬੀਬਾ ਜੀ ਗੁਰਸਿਮਰਨ ਕੌਰ ਗਹੀਰ, ਸੁਪੁੱਤਰੀ ਸਰਦਾਰ ਹਰਪਾਲ ਸਿੰਘ ਜੀ ਗਹੀਰ ਅਤੇ ਮਾਤਾ ਜੀ ਪਰਮਜੀਤ ਕੌਰ ਗਹੀਰ, ਪਰਿਵਾਰ ਜਗਰਾਓਂ, ਜ਼ਿਲ੍ਹਾ ਲੁਧਿਆਣਾ, ਪੰਜਾਬ ਤੋਂ ਬਿਲੋਂਗ ਕਰਦਾ ਹੈ ਅਤੇ ਇਸ ਵਕਤ ਇਹ ਪਰਿਵਾਰ ਡੈਲਟਾ ਬੀ ਸੀ ਦਾ ਨਿਵਾਸੀ ਹੈ। ਗੁਰਸਿਮਰਨ ਕੌਰ ਦੇ ਦਾਦਾ ਜੀ ਸਰਦਾਰ ਮੁਖਤਿਆਰ ਸਿੰਘ ਜੀ ਗਹੀਰ ਅਤੇ ਦਾਦੀ ਜੀ ਮਾਤਾ ਭਜਨ ਕੌਰ ਗਹੀਰ, ਇਹਨਾਂ ਦੇ ਨਾਨਾ ਜੀ ਸਰਦਾਰ ਗੁਰਮੇਲ ਸਿੰਘ ਜੀ ਘਟੌੜੇ ਅਤੇ ਨਾਨੀ ਜੀ ਦਾ ਨਾਮ ਮਾਤਾ ਅਮਰਜੀਤ ਕੌਰ ਘਟੌੜੇ ਹੈ। ਸੋ ਇਹ ਸੀ ਦੋਨਾਂ ਹੀ ਪਰਿਵਾਰਾਂ ਦੀ ਸੰਖੇਪ ਰੂਪ ਵਿੱਚ ਜਾਣਕਾਰੀ। ਹੁਣ ਸਾਧ ਸੰਗਤ ਜੀ ਆਰੰਭਤਾ ਦੀ ਅਰਦਾਸ ਹੋਵੇਗੀ, ਜਿਸ ਵਿੱਚ ਸੁਭਾਗ ਜੋੜੀ ਸਰਪ੍ਰੀਤ ਸਿੰਘ, ਗੁਰਸਿਮਰਨ ਕੌਰ ਅਤੇ ਇਹਨਾਂ ਦੇ ਜੋ ਮਾਤਾ ਪਿਤਾ ਹਨ ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਕਰਕੇ ਅਰਦਾਸ ਵਿੱਚ ਹਾਜ਼ਰੀ ਲਵਾਉਣਗੇ। ਬਾਕੀ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿੱਥੇ ਜਿੱਥੇ ਆਪ ਜੀ ਬੈਠੇ ਹੋ ਉੱਥੇ ਉੱਥੇ ਸਜੇ ਰਹੋ। ਸੋ ਆਮ ਗਨਾਸ ਦ ਕਪਲ ਐਂਡ ਦ ਪੇਰੈਂਟਸ, ਪਲੀਜ਼ ਸਰਵ ਫੋਰ ਦੀ ਅਰਦਾਸ। ਜਿੱਥੇ ਜਿੱਥੇ ਬੈਠੇ ਹੋ ਕਿਰਪਾ ਕਰਕੇ ਖੜ੍ਹੇ ਹੋ ਜਾਣ। ਅਰਦਾਸ ਦੀ ਸੇਵਾ ਨਿਭਾ ਰਹੇ ਨੇ ਗਿਆਨੀ ਹਰਬੰਸ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਸੁੱਖ ਸਾਗਰ, ਉਪਰੰਤ ਸਤਿਗੁਰਾਂ ਦਾ ਮੁੱਖ ਵਾਕ ਗਿਆਨੀ ਸੁਰਿੰਦਰ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਣਗੇ। ਆਓ ਸਾਧ ਸੰਗਤ ਜੀ ਅਰਦਾਸ ਹੋ ਰਹੀ ਹੈ, ਪ੍ਰੇਮ ਸਹਿਤ ਹਾਜ਼ਰੀ ਰਵਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ।

0: ਸਾਹਿਬ ਵਾਹਿਗੁਰੂ ਜੀ ਕੀ ਫਤਿਹ।
1: ਹੁਣ ਜਿਵੇਂ ਕਿ ਸਤਿਗੁਰਾਂ ਨੇ ਆਗਿਆ ਬਖਸ਼ਿਸ਼ ਕੀਤੀ ਹੈ, ਪੱਲੇ ਦੀ ਰਸਮ ਹੋਵੇਗੀ, ਜਿਸ ਵਿੱਚ ਬੀਬਾ ਜੀ ਦੇ ਜੋ ਪਿਤਾ ਜੀ ਹਨ, ਕਾਕਾ ਜੀ ਦਾ ਪੱਲਾ ਬੀਬਾ ਜੀ ਨੂੰ ਫੜਾਉਣਗੇ। ਪਰ ਉਸ ਤੋਂ ਪਹਿਲਾਂ ਦਾਸ ਕੇਵਲ ਇੱਕ ਮਿੰਟ ਦੇ ਲਈ ਸੁਭਾਗ ਜੋੜੀ ਨੂੰ ਸੰਬੋਧਨ ਹੋਵੇਗਾ। ਸੋ ਸਰਪ੍ਰੀਤ ਸਿੰਘ ਐਂਡ ਗੁਰਸਿਮਰਨ ਕੌਰ, ਦਿਸ ਇਜ਼ ਅ ਵੈਰੀ ਸਪੈਸ਼ਲ ਮੂਮੈਂਟ ਫੋਰ ਬੋਥ ਆਫ ਯੂ ਗਾਈਜ਼। ਆਈ ਹੋਪ ਯੂ ਬੋਥ ਰਿਮੈਂਬਰ ਦ ਡੈਫੀਨੇਸ਼ਨ ਆਫ ਐਨ ਆਈਡੀਅਲ ਕਪਲ। ਮਹਾਰਾਜ ਜੀ ਸੇਜ਼, ਧੰਨ ਫਿਰ ਇਹ ਨਾ ਆਖੀਅਨ, ਬਹਿਨ ਇਕੱਠੇ ਹੋਏ, ਏਕ ਜੋਤ ਦੋਈ ਮੂਰਤੀ, ਧੰਨ ਫਿਰ ਕਹੀਏ ਸੋਏ। ਵਿਚ ਮੀਨਸ ਦੈਟ ਮਹਾਰਾਜ ਜੀ ਸਿੰਘ ਦੈਟ ਆਈ ਡੂ ਨੋਟ ਰਿਗਾਰਡ ਟੂ ਪੀਪਲ ਜਸਟ ਸਿਟਿੰਗ ਟੂਗੈਦਰ ਐਜ਼ ਅ ਕਪਲ, ਫੋਰ ਦੈਟ ਇਜ਼ ਅ ਕ੍ਰਾਈਟੀਰੀਆ ਵਿਚ ਇਜ਼ ਏਕ ਜੋਤ ਦੋਈ ਮੂਰਤੀ, ਟੂ ਬੋਡੀਜ਼ ਬਟ ਵਨ ਸੋਲ। ਵਿਚ ਮੀਨਸ ਫਰੋਮ ਟੂਡੇ ਆਨਵਰਡਸ ਯੂਰ ਐਕਸ਼ਨਸ, ਯੂਰ ਥਾਟਸ, ਯੂਰ ਡਿਸੀਜ਼ਨਸ, ਦੇ ਆਲ ਸ਼ੁੱਡ ਰੈਜ਼ੋਨੇਟ। ਐਂਡ ਟੂਡੇ ਯੂ ਬੋਥ ਹੋਲਡਿੰਗ ਦ ਪੱਲਾ ਇਨ ਫਰੰਟ ਆਫ ਗੁਰੂ ਸਾਹਿਬ, ਇਨ ਫਰੰਟ ਆਫ ਆਲ ਆਫ ਯੂਰ ਲਵਡ ਵਨਸ, ਇਟ ਇਜ਼ ਅ ਡੀਪ ਮੀਨਿੰਗ ਬਿਹਾਈਂਡ ਇਟ। This is a promise that you both are making today, that we're going to stay together for the rest of our lives. We're going to put our best efforts to make things work. You're promising today that I will become the best version of myself for my partner. This is a commitment that I'm going to stay loyal to my partner for the rest of my life, and I'm willing to take Sarpreet Singh or Gursimran Kaur as my lifelong partner. I hope you both understand this. ਐਂਡ ਨੋਡਿੰਗ ਵਿਲ ਬੀ ਯੈਸ। ਸੋ ਹੁਣ ਮੈਂ ਬੇਨਤੀ ਕਰੂੰਗਾ, ਸਰਦਾਰ ਹਰਪਾਲ ਸਿੰਘ ਜੀ ਅਤੇ ਪਰਮਜੀਤ ਕੌਰ ਜੀ ਅੱਗੇ ਆਉਣਗੇ ਅਤੇ ਪੱਲੇ ਦੀ ਜੋ ਰਸਮ ਹੈ ਅਦਾ ਕਰਨਗੇ। ਪੱਲੇ ਦਾ ਸ਼ਬਦ ਆਪ ਜੀ ਨੂੰ ਸਰਵਨ ਕਰਾ ਰਹੇ ਨੇ ਭਾਈ ਸਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ। ਆਓ, ਪੱਲੇ ਦੀ ਰਸਮ ਹੋ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

So now, you both had made your promises, so there's no looking back now. Agaha kutraag pichha fir na modda. Maharaj kehnde pichhe mud ke nahi dekhna, again vadhna hun. Aao satsang ji hun laavan di maryada prarambh ho rahi hai. Main benti karunga sapag judin hun matha teke khade ho jaan. Camera wale veeran nu meri benti hai ki please make sure karn ke laavan de duran ate ardaas de duran ਬਹੁਤੀ ਮੂਵਮੈਂਟ ਨਹੀਂ ਕਰਨੀ ਅਤੇ ਡਿਸਟਰਬ ਨਹੀਂ ਕਰਨਾ ਸਪਾਕ ਜੋੜੀ ਨੂੰ ਅਤੇ ਨਾ ਹੀ ਮਹਾਰਾਜ ਵੱਲ ਪਿੱਠ ਕਰਨੀ ਆ ਪਲੀਜ਼ ਕੋਪਰੇਟ ਸੋ ਸਰਪ੍ਰੀਤ ਸਿੰਘ ਐਂਡ ਗੁਰਸਿਮਰਨ ਕੌਰ ਸਭ ਤੋਂ ਪਹਿਲਾਂ ਗਿਆਨੀ ਜੀ ਪਹਿਲੀ ਰੱਬ ਦਾ ਪਾਠ ਆਪ ਜੀ ਨੂੰ ਸਰਵਣ ਕਰਾਉਣਗੇ ਬੜੇ ਧਿਆਨ ਦੇ ਨਾਲ ਪ੍ਰੇਮ ਦੇ ਨਾਲ ਪਾਠ ਸਰਵਣ ਕਰਨਾ ਹੈ ਆਈ ਹੋਪ ਯੂ ਸਟਿਲ ਰਿਮੈਂਬਰ ਦ ਮੀਨਿੰਗ ਮਹਾਰਾਜ ਇਜ਼ ਟਾਕਿੰਗ ਅਬਾਊਟ ਦ ਰੂਲਸ ਆਫਟਰ ਲਿਸਨਿੰਗ ਯੂ ਬੋਥ ਬਾਓ ਐਂਡ ਦੈਨ ਯੂ ਰਾਈਜ਼ ਅਗੇਨ And then you start your first nuptial round. Pehli parikarma shuru karni hai. Sarpi Singh, you'll be the front, followed by the bride. Chare Lama isse order vich hon gaya. And when you're walking, take your time. Enjoy this moment. Don't rush at all. And when you come to the front, dona jana ne matha take ke, phir khade ho jana. Phir gyane ji duji lavda part sarvan karan ge. After listening, matha take kya. Phir parikarma, matha take kya. Phir khade ho ge. Isse tarike de naal teeji lav, and then fourth lav. After the fourth one, you both bow and then you sit. Then Vaisavala and Nand Sahib, followed by the Ardas and the Satkaran Mukhvak. So that's the plan for today. Don't worry, Gyaniji will give you the sign. Ishara karnege, so we got your back. Don't get nervous. Sao Sa Sangaji, Lamada Paath Sarvan Kardeya, Paathdi Seva Navare Ne, Pati Satkar Jog, Gyani Surinder Singh Ji, Upranto Se Lavda Kitan, Vaisapai Gurnam Singh Ji, ਰੁਦਰਪੁਰ ਵਾਲੇ ਆਪ ਨੂੰ ਸੰਗਤਾਂ ਨੂੰ ਸਰਵਣ ਕਰਾਉਣਗੇ ਆਓ ਪ੍ਰੇਮ ਸਹਿਤ ਸਰਵਣ ਕਰੋ ਜੀ ਇਕਾਗਰਤਾ ਬਖਸ਼ਿਸ਼ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

जन कहै नानक लाभ पहली, आरंभ काज रचाया

अम्मी सर्व रहे आ पर पूरे

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤਦਿਆਗੀ ਅਰਦਾਸ ਹਮਾਰੀ, ਜੀਉ ਪਿੰਡਾ ਸਭ ਤੇਰੀ, ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ।

ਬਲ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਈ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਈ ਫਿਰ ਅੰਗਰ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜੈ ਡਿਠੀ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨ ਹੁਣ ਦਿਆ ਬਤਾਈ ਸਭ ਥਾਈ ਹੋਏ ਸਹਾਈ

ਆਵੈ ਚੇਤ ਆਵਨ ਕਾ ਸਦਕਾ ਸਰਬ ਸੁਖ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੀਗ ਫਤਿਹ ਬਿਰਦਗੀ ਪੈਜ ਪੰਥ।

ਗੁਰਬਾਣ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋਂ ਜੁਗਿਆ ਟਾਲਾ ਧਰਮ ਕਾ ਜੇਕਾਰ

ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਨ੍ਹਾਂ ਤੁਰੀ ਪਿਆ ਸੰਯੋਗ ਦੀ ਮਹਾਂਵਾਕ ਅਨੁਸਾਰ ਆਪ ਜੀ ਦੇ ਦਰਕਰ ਦੇ ਸੇਵਕਾ ਕਾਕਾ ਸਰਪ੍ਰੀਤ ਸਿੰਘ ਚਾਹਲ ਸਪੁੱਤਰ ਸਰਦਾ ਭਜਨ ਸਿੰਘ ਚਾਹਲ ਮਾਤਾ ਸੁਖਵਿੰਦਰ ਕੌਰ ਚਾਹਲ ਬੀਬਾ ਗੁਰਸਿਮਰਨ ਕੌਰ ਗਹੀਰ ਸਪੁੱਤਰੀ ਸਰਦਾ ਹਰਪਾਲ ਸਿੰਘ ਬੀਬੀ ਪਰਮਜੀਤ ਕੌਰ ਗਹੀਰ ਸੱਚੇ ਪਾਤਸ਼ਾਹ ਜੀ ਸੁਭਾਗ ਜੋੜੀ ਕਾਕਾ ਸਰਪ੍ਰੀਤ ਸਿੰਘ ਚਾਹਲ ਅਤੇ ਬੀਬਾ ਗੁਰਸਿਮਰਨ ਕੌਰ ਗਹੀਰ ਦਾ

ਆ ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਆਪ ਜੀ ਨੇ ਮਿਹਰਾਂ ਕੀਤੀਆਂ ਆਨੰਦ ਕਾਰਜ ਦੀ ਮਰਯਾਦਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਸ ਕੀਰਤਨ ਕਰਦਿਆਂ ਅੱਖਰ ਵਾਧਾ ਘਾਟਾ ਪਰਚਕ ਮਾਪ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਮਰਿਆਤ ਰੱਖਣਾ ਸੁਭਾਗ ਜੋੜੀ ਵਿੱਚ ਆਪਸੀ ਪ੍ਰੇਮ ਪਿਆਰ ਸੁਭਾਗ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ ਬੱਚਿਆਂ ਵਿੱਚ ਪਰਸਪਰ ਪਿਆਰ ਬਖਸ਼ਣਾ ਦੋਨਾਂ ਪਰਿਵਾਰਾਂ ਦੇ ਸਦਾ ਲਈ ਮੇਲ ਮਿਲਾ ਬਖਸ਼ਣੇ ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾ ਕੇ ਗੁਰੂ ਘਰ ਵਾਸਤੇ ਬੇਅੰਤ ਮਾਇਆ ਹਾਜ਼ਰ ਕਰਦੇ ਨੇ ਕਿਰਪਾ ਕਰਨੀ ਸੇ ਪਰਿਵਾਰਾਂ ਨੂੰ ਖੁਸ਼ੀਆਂ ਦੇ ਖੇੜੇ ਪ੍ਰਦਾਨ ਕਰਦੇ ਹੋਏ ਕਾਰਜ ਰਾਸ ਕਰਨੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਸਭ ਦਾ ਤਿਲ ਫਲ ਭੀਟਾ ਦਰ ਪ੍ਰਵਾਨ ਕਰਨਾ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪਾਵਨ ਹਜ਼ੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੂ ਸਤਿਗੁਰੂ ਜੀ ਮਿਹਰ ਕਰਨੀ ਸੁਭਾਗ ਜੋੜੀ ਦੇ ਸਿਰ 'ਤੇ ਸਦਾ ਆਪਣਾ ਰਹਿਮਤਾਂ ਬਖਸ਼ਾਂ ਭਰਿਆ ਹੱਥ ਰੱਖਣਾ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ ਸੁਭਾਗ ਜੋੜੀ ਨੂੰ ਦਰੋਂ ਕਰੋ ਅਸੀਸਾਂ ਬਖਸ਼ੋ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਿਰਾ ਆ ਗਿਆ ਭਈ ਅਕਾਲ ਕੀ ਤਬ ਚਲਾਇਓ ਪੰਥ ਸਭ ਸਿੱਖਨ ਕੋ

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਕਾਰਜ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ, ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਗੁਰੂ ਸਾਹਿਬ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਥਰਾ ਕਰਕੇ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਦੋਨਾਂ ਪਰਿਵਾਰਾਂ ਵਿੱਚ ਗੁਰੂ ਸਾਹਿਬ ਮੇਲ ਮਿਲਾਪ ਪ੍ਰੇਮ ਇਤਫਾਕ ਦੀ ਦਾਤ ਬਖਸ਼ਿਸ਼ ਕਰਨ। ਸਤਿ ਸੰਗਤ ਜੀ, ਸਾਡੇ ਕੋਲ ਪੰਥ ਦੇ ਮਹਾਨ ਢਾਡੀ ਜਥਾ ਗਿਆਨੀ ਰਛਪਾਲ ਸਿੰਘ ਜੀ ਪਮਾਲ ਕੇਵਲ ਇੱਕ ਕਵਿਤਾ ਦੇ ਨਾਲ ਆਪ ਸਮੂਹ ਸੰਗਤਾਂ ਦੇ ਨਾਲ ਸਨਮੁੱਖ ਹੋਣਗੇ। ਆਓ ਤਿੰਨਾਂ ਪਾਸੋਂ ਆਪਾਂ ਢਾਡੀ ਵਾਰਾ ਸਰਵਣ ਕਰੀਏ ਅਤੇ ਅਸੀਂ ਅਲਾਰ ਆਫ ਯੂਥ ਇਨ ਦ ਸੰਗਤ ਚਲੇ। ਸੋ ਆਈ ਜਸਟ ਹੈਵ ਅ ਹੰਬਲ ਰਿਕੁਐਸਟ ਟੂ ਐਵਰੀਬਾਡੀ ਦੈਟ ਯੋਰ ਫੀਡਬੈਕ ਇਜ਼ ਰੀਅਲੀ ਇੰਪੋਰਟੈਂਟ ਟੂ ਅਸ। ਸੋ ਯੂ ਕੈਨ ਸਕੈਨ ਦ ਕੋਡ ਐਂਡ ਦੈਨ ਔਰ ਯੂ ਕੈਨ ਈਮੇਲ ਟੂ ਅਸ। ਸੋ ਯੋਰ ਫੀਡਬੈਕ ਇਜ਼ ਇੰਪੋਰਟੈਂਟ ਐਂਡ ਦੈਨ ਔਨ ਮੋਰ ਥਿੰਗ ਦੈਟ ਗੁਰਦੁਆਰਾਜ਼ ਆਰ ਨੋਟ ਜਸਟ ਫੋਰ ਦ ਵੈਡਿੰਗਸ, ਵੀ ਹੈਵ ਟੂ ਕਮ ਟੂ ਦ ਗੁਰਦੁਆਰਾਜ਼ ਰੈਗੂਲਰਲੀ ਐਜ਼ ਵੈਲ। ਸੋ ਆਇਆ ਕਰੋ ਐਂਡ ਦੈਨ ਵੀ ਨੀਡ ਮੋਰ ਵਾਲੰਟੀਅਰਸ ਐਜ਼ ਵੈਲ ਫੋਰ ਦ ਯੂਥ ਪ੍ਰੋਗਰਾਮਸ, ਐਜ਼ ਵੀ ਆਲ ਨੋ ਦੈਟ ਗੁਰਦੁਆਰਾ ਸਾਹਿਬ ਸੁੱਖ ਸਾਗਰ ਇਜ਼ ਟਰੂਲੀ ਡੈਡੀਕੇਟਡ ਟੂ ਬ੍ਰਿੰਗਿੰਗ ਓਪਰਚੁਨਿਟੀਜ਼ ਫੋਰ ਦ ਯੂਥ। ਸੋ ਵੀ ਕੈਨ ਯੂਜ਼ ਯੋਰ ਵਿਜ਼ਡਮ ਐਂਡ ਯੂਰ ਹੈਲਪ ਟੂ ਹੈਲਪ ਦ ਪ੍ਰੋਗਰਾਮਸ ਗੈਟ ਬੈਟਰ। ਸੋ ਆਪ ਜ਼ਰੂਰ ਆਪਣਾ ਜੇ ਸਮਾਂ ਹੈ ਰਜਿਸਟਰ ਜ਼ਰੂਰ ਕਰੋ ਅਤੇ ਅੱਜ ਸ਼ਾਮ ਨੂੰ ਪੰਥ ਦੇ ਮਹਾਨ ਕਥਾਵਾਚਕ ਗਿਆਨੀ ਭਿੰਦਰਪਾਲ ਸਿੰਘ ਜੀ ਉਹ ਵੀ ਸ਼ਾਮ ਨੂੰ ਹਾਜ਼ਰੀ ਭਰਨਗੇ। ਸੋ ਜਿਹਨਾਂ ਕੋਲ ਸਮਾਂ ਹੋਵੇ ਆਪ ਜਣੇ ਜ਼ਰੂਰ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰਨੀ। ਆਓ ਹੁਣ ਪੰਥ ਦੇ ਮਹਾਨ ਢਾਡੀ ਗਿਆਨੀ ਰਛਪਾਲ ਸਿੰਘ ਜੀ ਪਮਾਲ ਕੇਵਲ ਇੱਕ ਕਵਿਤਾ ਦੇ ਨਾਲ ਆਪ ਸਮੂਹ ਸੰਗਤਾਂ ਨੂੰ ਸੰਬੋਧਨ ਹੋਣਗੇ। ਆਓ ਤਿੰਨਾਂ ਪਾਸੋਂ ਆਪ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਚਾਹਲ ਪਰਿਵਾਰ ਅਤੇ ਗਹੀਰ ਪਰਿਵਾਰ, ਸਰਦਾਰ ਭਜਨ ਸਿੰਘ ਜੀ, ਬੀਬੀ ਸੁਖਵਿੰਦਰ ਕੌਰ ਜੀ ਅਤੇ ਸਰਦਾਰ ਹਰਪਾਲ ਸਿੰਘ ਜੀ, ਬੀਬੀ ਪਰਮਜੀਤ ਕੌਰ, ਉਹਨਾਂ ਦੇ ਸੁਪੁੱਤਰ, ਉਹਨਾਂ ਦੇ ਬੱਚੇ ਸਰਪ੍ਰੀਤ ਸਿੰਘ ਅਤੇ ਬੀਬੀ ਗੁਰਸਿਮਰਨ ਕੌਰ, ਅੱਜ ਪਤੀ ਪਤਨੀ ਦੇ ਰੂਪ ਦੇ ਵਿੱਚ ਦੋਨੋਂ ਸਜੇ ਨੇ। ਇਹ ਜਿਹੜਾ ਰਿਸ਼ਤਾ ਬੜਾ ਪਵਿੱਤਰ ਰਿਸ਼ਤਾ ਹੈ, ਇਹ ਰਿਸ਼ਤੇ ਦੇ ਸੰਦਰਭ ਦੇ ਵਿੱਚ ਇਹੀ ਕਹਿਣਾ, ਸਰਪ੍ਰੀਤ ਸਿੰਘ ਅਤੇ ਗੁਰਸਿਮਰਨ ਕੌਰ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਨਾ, ਇੱਕ ਦੂਜੇ ਨੂੰ ਮਾਣ ਸਨਮਾਨ ਦੇਣਾ, ਇੱਕ ਦੂਜੇ ਤੋਂ ਜ਼ਿੰਦਗੀ ਨੂੰ ਕੁਰਬਾਨ ਕਰ ਦੇਣਾ, ਇਹ ਜ਼ਿੰਦਗੀ ਸਤਿਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ, ਤੁਹਾਨੂੰ ਮਹਾਰਾਜ ਉਹ ਤਾਕਤ ਦੇਵੇ ਸਰਪ੍ਰੀਤ ਸਿੰਘ ਅਤੇ ਗੁਰਸਿਮਰਨ ਕੌਰ ਨੂੰ ਇੱਕ ਦੂਜੇ ਦੇ ਵਿਚਾਰਾਂ ਨਾਲ ਸਮਝੌਤਾ ਕਰਨ ਦਾ, ਤੁਹਾਨੂੰ ਬਲ ਬਖਸ਼ੀਏ ਇੱਕ ਦੂਜੇ ਦੇ ਵਿਚਾਰਾਂ ਨਾਲ, ਕਿਉਂਕਿ ਮਾਤਾ ਸੁਖਵਿੰਦਰ ਕੌਰ ਨੇ ਪੋਟੇ ਮਿਣ ਮਿਣ ਕੇ ਪਾਲਿਆ ਹੋਇਆ ਸਰਪ੍ਰੀਤ ਸਿੰਘ। ਆਹ ਦਿਨ ਦੀ ਮਾਤਾ ਨੂੰ ਬੜੀ ਸਬਰੀ ਨਾਲ ਉਡੀਕ ਹੁੰਦੀ ਆ ਵੀ ਕਦੋਂ ਆਹ ਦਿਨ ਆਵੇਗਾ, ਕਦੋਂ ਆਪਦੀ ਇਹ ਜੀਵਨ ਸਾਥ ਨੂੰ, ਮੇਰੀ ਨੂੰਹ ਰਾਣੀ ਨੂੰ ਘਰੇ ਲਿਆਵੇਗਾ, ਮੈਂ ਪਾਣੀ ਵਾਰ ਵਾਰ ਕੇ ਪੀਵਾਂਗੀ। ਅਤੇ ਸਰਦਾਰ ਹਰਪਾਲ ਸਿੰਘ, ਬੀਬੀ ਪਰਮਜੀਤ ਕੌਰ, ਉਹ ਵੀ ਆਪਣੀ ਬੱਚੀ ਦੇ ਲਈ ਜਦੋਂ ਤੋਰਦੇ ਨੇ ਫਿਰ ਅਰਦਾਸ ਬੇਨਤੀ ਕਰਦੇ ਨੇ, ਸੱਚੇ ਪਾਤਸ਼ਾਹ ਸਾਡੀ ਧੀ 'ਤੇ ਮਿਹਰ ਭਰਿਆ ਹੱਥ ਰੱਖੀ, ਹਮੇਸ਼ਾ ਇਹਦੇ ਵੱਲੋਂ ਸਾਨੂੰ ਠੰਡੀਆਂ ਹਵਾਵਾਂ ਆਉਣ। ਬਾਪ ਅਰਦਾਸ ਬੇਨਤੀ ਕਰਕੇ ਜਿਸ ਤਰ੍ਹਾਂ ਤੋਰਦਾ ਉਹਦਾ ਜ਼ਿਕਰ ਢਾਡੀ ਜਥਾ ਪਮਾਲ ਦਾ ਇੰਜ ਕਰਦਾ।

0: ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਾਹਲ ਪਰਿਵਾਰ ਅਤੇ ਗਹੀਰ ਪਰਿਵਾਰ ਦੀਆਂ ਪਿਆਰ ਦੀਆਂ ਤੰਦਾਂ ਦਿਨੋਂ ਦਿਨ ਮਜ਼ਬੂਤ ਕਰੇ ਅਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਏਕ ਜੋਤ ਦੋਏ ਮੂਰਤੀ ਧੰਨ ਪਿਰ ਕਹੀਏ ਸੋਈ। ਪਤੀ ਪਤਨੀ ਉਹ ਨੇ, ਇਹ ਨਹੀਂ ਵੀ ਇਕੱਠੇ ਇਕੱਲੇ ਬੈਠੇ ਹੀ ਨੇ, ਸਰੀਰ ਦੋ ਅਤੇ ਧੜਕਣ ਇੱਕ ਹੋ ਗਈ। ਇਹ ਮਹਾਰਾਜ ਦਾ ਫੈਸਲਾ ਸਰਪ੍ਰੀਤ ਸਿੰਘ ਅਤੇ ਬੀਬੀ ਗੁਰਸਿਮਰਨ ਕੌਰ, ਕਿਰਪਾ ਕਰੀ ਦਾਤਾ ਹਮੇਸ਼ਾ ਮਿਹਰ ਭਰਿਆ ਹੱਥ ਰੱਖੀ, ਜ਼ਿੰਦਗੀ ਚੜ੍ਹਦੀ ਕਲਾ ਦੇ ਵਿੱਚ ਬਤੀਤ ਕਰਨ, ਇਹੀ ਅਰਦਾਸ। ਦੋਨਾਂ ਪਰਿਵਾਰਾਂ ਨੂੰ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਗਿਆਨੀ ਰਿਸ਼ਪਾਲ ਸਿੰਘ ਜੀ ਪਮਾਲ ਅਤੇ ਉਹਨਾਂ ਦੇ ਸਾਥੀ ਸਿੰਘਾਂ ਦਾ, ਜਿਨ੍ਹਾਂ ਨੇ ਬਹੁਤ ਹੀ ਰਸ ਭਿੰਨੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੇ ਕੀਤੀਆਂ ਨੇ। ਸੋ ਸਾਧ ਸੰਗਤ ਜੀ, ਇੱਥੇ ਹੁਣ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ। ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ ਲੱਖ ਲੱਖ ਵਧਾਈ ਹੋਵੇ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤਣ ਲੱਗੀ ਹੈ। ਬੜੇ ਪਿਆਰ ਸਤਿਕਾਰ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਸਾਰੀ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਤਿਗੁਰਾਂ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ। ਬਾਕੀ ਸੰਗਤਾਂ ਵਾਸਤੇ ਜੋ ਥੱਲੇ 'ਚ ਅਰੇਂਜਮੈਂਟ ਹੋਇਆ, ਆਪ ਜੀ ਨੂੰ ਉੱਥੇ ਪਹੁੰਚਣਾ। ਸੋ ਇੱਕ ਮੇਰੇ ਹੱਥ ਜੋੜ ਕੇ ਬੇਨਤੀ ਹੈ, ਪਲੀਜ਼ ਬੀਬੀਆਂ ਨੂੰ ਬੇਨਤੀ ਹੈ ਕਿ ਬੇਨਤੀ ਸੁਣ ਲਿਓ ਕਿ ਸਤਿਗੁਰਾਂ ਦਾ ਪ੍ਰਕਾਸ਼ ਹੈ, ਇਸ ਕਰਕੇ ਮਹਾਰਾਜ ਦੀ ਹਜ਼ੂਰੀ ਵਿੱਚ ਗੱਲਾਂ ਬਾਤਾਂ ਕਰਨ ਤੋਂ, ਇੱਕ ਦੂਜੇ ਨੂੰ ਮਿਲਣ ਗਿਲਣ ਤੋਂ ਜਾਂ ਪਿੱਠ ਕਰਨ ਤੋਂ ਪਰਹੇਜ਼ ਰੱਖਿਓ। ਜਿਵੇਂ ਡਿਸਿਪਲਿਨ ਦੇ ਵਿੱਚ ਅਸੀਂ ਆਏ ਸੀ, ਪਿਆਰ ਦੇ ਨਾਲ ਮੱਥਾ ਟੇਕ ਕੇ ਬੈਠੇ ਸੀ, ਉਸੇ ਤਰੀਕੇ ਦੇ ਨਾਲ ਮੱਥਾ ਟੇਕਿਆ ਆਪਾਂ ਵਾਕਆਊਟ ਕਰਨਾ ਹੈ। ਪਲੀਜ਼ ਮੇਕ ਸ਼ੋਰ ਕਰੋ ਐਵਰੀਬਡੀ ਇਜ਼ ਡਿਸਿਪਲਿਨ, ਵੀ ਡੋਂਟ ਵਾਂਟ ਐਨੀ ਕੰਵਰਸੇਸ਼ਨਸ ਇਨ ਦ ਮੇਨ ਹਾਲ, ਬਿਕੋਜ਼ ਗੁਰੂ ਸਾਹਿਬ ਇਜ਼ ਹੇਅਰ, ਗੁਰੂ ਸਾਹਿਬ ਇਜ਼ ਪ੍ਰੈਜੈਂਟ। ਸੋ ਮਹਾਰਾਜ ਦਾ ਪ੍ਰਕਾਸ਼ ਹੈ, ਇਸ ਕਰਕੇ ਪਲੀਜ਼ ਨਮਸਕਾਰ ਕਰਕੇ ਸਾਇਲੈਂਟਲੀ ਵਾਕਆਊਟ ਕਰੀ ਚੱਲਿਓ। ਥੱਲੇ ਚੱਲ ਕਰਕੇ ਮਿਲ ਸਕਦੇ ਹਾਂ, ਯੂ ਕੈਨ ਟਾਕ ਆਊਟਸਾਈਡ ਬਟ ਨੋਟ ਇਨ ਦ ਮੇਨ ਹਾਲ। ਇਹ ਮੇਰੀ ਬੇਨਤੀ ਹੈ, ਪਲੀਜ਼ ਐਵਰੀਬਡੀ ਕੋਆਪਰੇਟ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਐਂਡ ਵਾਂਸ ਅਗੇਨ ਥੈਂਕ ਯੂ ਸੋ ਮਚ ਐਵਰੀਬਡੀ ਫੋਰ ਬੀਂਗ ਹੇਅਰ, ਫੋਰ ਕਮਿੰਗ ਹੇਅਰ ਟੂਡੇ, ਐਂਡ ਬੈਸਟ ਵਿਸ਼ਿਸ ਟੂ ਦ ਲਵਲੀ ਕਪਲ ਸਰਪ੍ਰੀਤ ਸਿੰਘ ਐਂਡ ਗੁਰਸਿਮਰਨ ਕੌਰ, ਐਂਡ ਵੀ ਆਰ ਓਵਰਜੋਇਡ ਟੂ ਪ੍ਰੋਨਾਊਂਸ ਯੂ ਐਜ਼ ਹਸਬੈਂਡ ਐਂਡ ਵਾਈਫ। ਸੋ ਗੁੱਡ ਲੱਕ ਫੋਰ ਦ ਫਿਊਚਰ। ਸੋ ਮਹਾਰਾਜ ਅੰਗ ਸੰਗ ਸਹਾਈ ਹੋਣ, ਚੜ੍ਹਦੀ ਕਲਾ ਹੋਵੇਗੀ। ਸੋ ਆਉਣ ਵਾਲੇ ਸਮੇਂ 'ਚ ਸੇਵਾ ਵੀ ਕਰਨੀ ਹੈ, ਗੁਰੂ ਵਾਲੇ ਵੀ ਬਣਨਾ, ਮਤ ਵੀ ਛਕਣਾ, ਠੀਕ ਹੈ? ਜ਼ਰੂਰ ਇਹ ਮਨ 'ਚ ਬਣਾ ਲਿਓ। ਸੋ ਬਹੁਤ ਬਹੁਤ ਵਧਾਈਆਂ ਤੁਹਾਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਸਟ 2 ਮਿੰਟ ਪਹਿਲਾਂ ਹਾਲੇ ਬੇਨਤੀ ਕੀਤੀ ਹੈ ਕਿ ਸਤਿਗੁਰਾਂ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਗੱਲਾਂ ਬਾਤਾਂ ਨਹੀਂ ਮਾਰਨੀਆਂ, ਐਂਡ ਵੀ ਆਲਰੇਡੀ ਫੋਰਗੈਟ ਇਟ। ਸੋ ਆਪਾਂ ਹੁਣੇ ਹੀ ਭੁੱਲ ਗਏ, ਇੰਨੀ ਛੋਟੀ ਮੈਮਰੀ ਤਾਂ ਨਹੀਂ ਹੈਗੀ ਸਾਡੀ। ਮੇਰੀ ਬੇਨਤੀ ਹੈ ਕਿ ਭੈ ਭਾਵਨਾ ਰੱਖੀਏ, ਮਹਾਰਾਜ ਦਾ ਡਰ ਰੱਖੀਏ, ਬੜੇ ਪਿਆਰ ਦੇ ਨਾਲ ਨਮਸਕਾਰ ਕਰੋ ਅਤੇ ਆਪ ਜੀ ਜਾ ਸਕਦੇ ਹੋ, ਥੱਲੇ ਬਹਿ ਕੇ ਪ੍ਰਸ਼ਾਦਾ ਪਾਣੀ ਛਕੋ, ਉੱਥੇ ਗੱਲਾਂ ਮਾਰ ਲਿਓ। ਪਲੀਜ਼ ਮੇਕ ਸ਼ੋਰ ਕਰੋ ਮੇਨ ਹਾਲ ਦੇ ਵਿੱਚ ਕੋਈ ਗੱਲਾਂ ਬਾਤਾਂ ਨਹੀਂ ਵੱਜਣੀਆਂ ਚਾਹੀਦੀਆਂ। ਅਸੀਂ ਸਾਰੇ ਗੁਰਸਿੱਖਾਂ ਦੇ ਪਰਿਵਾਰ 'ਚੋਂ ਆਉਂਦੇ ਹਾਂ, ਸੋ ਸਾਨੂੰ ਜੇ ਅਸੀਂ ਸਤਿਕਾਰ ਨਹੀਂ ਕਰਾਂਗੇ ਬਾਹਰਲੇ ਨੇ ਥੋੜ੍ਹੀ ਕਰਨਾ। ਸਾਧ ਸੰਗਤ, ਮੇਰੀ ਹੱਥ ਜੋੜ ਕੇ ਬੇਨਤੀ ਹੈ, ਜਿਨ੍ਹਾਂ ਨੇ ਪ੍ਰਸ਼ਾਦ ਛਕ ਲਿਆ, ਨਮਸਕਾਰ ਕਰਕੇ ਆਪ ਜੀ ਪ੍ਰਸ਼ਾਦਾ ਪਾਣੀ ਛਕ ਲਓ, ਗੱਲਾਂ ਬਾਤਾਂ ਨਾ ਮਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਜਨੜਾ ਮੇਰਾ ਸਾਜਨੜਾ ਸਾਜਨੜਾ ਮੇਰਾ ਸਾਜਨ

ਦੇਖੀ ਖੋਲੀ ਮਾੜਾ ਜਿਹਾ ਟਾਈਮ ਤਾਂ ਉਹੀ ਨੇ।

ਸਦਾ ਸੁਖ ਪਾਈ ਸਾਧੂ ਸੰਗਤ ਗੁਰਹਿ ਬਤਾਈ। ਊਹਾ ਜਪੀਏ ਕੇਵਲ ਨਾਮ ਸਾਧੂ ਸੰਗਤ ਪਾਰ ਗ੍ਰਾਮ। ਸਗਲ ਤਤ ਮਹਿ ਤਤ ਗਿਆਨ ਸਰਬ ਧਿਆਨ ਮਹਿ ਏਕ ਧਿਆਨ। ਹਰ ਕੀਰਤਨ ਮੈਂ ਉੱਤਮ ਧੁਣਾ ਨਾਨਕ ਗੁਰ ਮਿਲ ਗਾਏ ਗੁਣਾ। ਬਸੰਤ ਮਹੱਲਾ ਪੰਜਵਾਂ ਜਿਸ ਬੋਲਤ ਮੁਖ ਪਵਿੱਤ ਹੋਏ ਜਿਸ ਸਿਮਰਤ ਨਿਰਮਲ ਹੈ ਸੋਏ। ਜਿਸ ਅਰਾਧੇ ਜਮ ਕਿਛੁ ਨਾ ਕਹੇ ਜਿਸ ਕੀ ਸੇਵਾ ਸਭ ਕਿਛ ਲਹੇ। ਰਾਮ ਰਾਮ ਬੋਲ ਰਾਮ ਰਾਮ ਤਿਆਗੋ ਮਨ ਕੇ ਸਗਲ ਕਾਮ ਰਹਾਓ। ਜਿਸ ਕੇ ਤਾਰੇ ਧਰਨ ਆਕਾਸ ਘਟ ਘਟ ਜਿਸ ਕਾ ਹੈ ਪ੍ਰਗਾਸ। ਜਿਸ ਸਿਮਰਤ ਪਤਿਤ ਪੰਡੀਤ ਹੋਏ ਅੰਤ ਕਾਲ ਫਿਰ ਫਿਰ ਨਾ ਰੋਏ। ਸਗਲ ਧਰਮ ਮੈਂ ਉੱਤਮ ਧਰਮ ਕਰਮ ਕਰਤੂਤ ਕੈ ਉਪਰ ਕਰਮ। ਜਿਸ ਕੋ ਚਾਹੇ ਸੁਰ ਨਰ ਦੇਵ ਸੰਤ ਸਭਾ ਕੀ ਲਾਗ ਹੋ ਸੇ। ਆਦ ਪੁਰਖ ਜਿਸ ਕੀ ਆਦਾਨ ਤਿਸ ਕੋ ਮਿਲਿਆ ਹਰ ਨਿਦਾਨ। ਤਿਸ ਕੀ ਗਤ ਮਿਤ ਕਹੀ ਨਾ ਜਾਏ ਨਾਨਕ ਜਨ ਹਰ ਹਰ ਧਿਆਏ। ਬਸੰਤ ਮਹੱਲਾ ਪੰਜਵਾਂ ਮਨ ਤਨ ਪੀਤਰ ਲਾਗੀ ਪਿਆਸ ਗੁਰ ਦਿਆਲ ਪੂਰੀ ਮੇਰੀ ਆਸ। ਕਿਲਬਖ ਕਾਟੇ ਸਾਧ ਸੰਗ ਨਾਮ ਜਪਿਓ ਹਰ ਨਾਮ ਰੰਗ। ਗੁਰ ਪ੍ਰਸ਼ਾਦ ਬਸੰਤ ਬਣਾ ਚਰਨ ਕਮਲ ਹਿਰਦੇ ਉਰ ਤਾਰੇ। ਸਦਾ ਸਦਾ ਹਰ ਜਸ ਸੁਨਾ ਰਹਾਉ। ਸਮਰੱਥ ਸੁਆਮੀ ਕਾਰਨ ਕਰਨ ਮੋਹ ਅਨਾਥ ਪ੍ਰਭ ਤੇਰੀ ਸਰਨ। ਜੀ ਜੰਤ ਤੇਰੇ ਆਧਾਰ ਕਰ ਕਿਰਪਾ ਪ੍ਰਭ ਲੇਹ ਨਿਸਤਾਰ। ਭਵ ਖੰਡਨ ਦੁਖ ਨਾਸ ਦੇਵ ਸੁਰ ਨਰ ਮੁਨ ਜਨ ਤਾਂ ਕੀ ਸੇਵ। ਧਰਨ ਆਕਾਸ ਜਾਂ ਕੀ ਕਲਾ ਮਾਹੇ ਤੇਰਾ ਦੀਆ ਸਭ ਜੰਤ ਖਾਏ। ਅੰਤਰਜਾਮੀ ਪ੍ਰਭ ਦਿਆਲ ਆਪਣੇ ਦਾਸ ਕੋ ਨਦਰ ਨਿਹਾਲ। ਕਰ ਕਿਰਪਾ ਮੋਹ ਦੇਹ ਦਾਨ ਜਪ ਜੀਵੇ ਨਾਨਕ ਤੇਰੋ ਨਾਮ। ਬਸੰਤ ਮਹੱਲਾ ਪੰਜਵਾਂ ਰਾਮ ਰੰਗ ਸਭ ਗਏ ਪਾਪ। ਰਾਮ ਜਪਤ ਕਛੂ ਨਹੀਂ ਸੰਤਾਪ। ਗੋਬਿੰਦ ਜਪਤ ਸਭ ਮਿਟੇ ਅੰਧੇਰ। ਹਰ ਸਿਮਰਤ ਕਛੂ ਨਾਹੀਂ ਫੇਰ। ਬਸੰਤ ਹਮਾਰੇ ਰਾਮ ਰੰਗ ਸੰਤ ਜਣਾ ਸਿਉ ਸਦਾ ਸੰਗ ਰਹਾਉ। ਸੰਤ ਜਣੀ ਕੀਆ ਉਪਦੇਸ਼ ਜਹ ਗੋਬਿੰਦ ਭਗਤ ਸੋ ਤਨ ਦੇਸ਼। ਹਰ ਭਗਤ ਹੀਣ ਉਦਿਆਣ ਥਾਨ ਗੁਰਪ੍ਰਸ਼ਾਦ ਘਟ ਘਟ ਪਛਾਣ। ਹਰ ਕੀਰਤਨ ਰਸ ਭੋਗ ਰੰਗ ਮਨ ਪਾਪ ਕਰਤ ਤੂੰ ਸਦਾ ਸੰਗ। ਨਿਕਟ ਪੇਖ ਪ੍ਰਭ ਕਰਨ ਹਾਰ ਈਤ ਊਤ ਪ੍ਰਭ ਕਾਰਜ ਸਾਰ। ਚਰਨ ਕਮਲ ਸਿਉ ਲਾਗੋ ਧਿਆਨ ਕਰ ਕਿਰਪਾ ਪ੍ਰਭ ਕੀਨੋ ਦਾਨ। ਤੇਰੇ ਸੰਤ ਜਣਾ ਕੀ ਬਾਸ਼ੋ ਧੂਰ ਜਪ ਨਾਨਕ ਸੁਆਮੀ ਸਦ ਹਜੂਰ। ਬਸੰਤ ਮਹੱਲਾ ਪੰਜਵਾਂ ਸੱਚ ਪਰਮੇਸ਼ਰ ਨਿਤ ਨਵਾਂ ਗੁਰ ਕਿਰਪਾ ਤੇ ਨਿਤ ਚਵਾ। ਪ੍ਰਭ ਰਖਵਾਲੇ ਮਾਈ ਬਾਪ ਜਾਂ ਕੇ ਸਿਮਰਨ ਨਹੀਂ ਸੰਤਾਪ। ਖਸਮ ਧਿਆਈ ਇੱਕ ਮਨ ਇੱਕ ਪਾਏ ਗੁਰਪੂਰੇ ਕੀ ਸਦਾ ਸਰਨਾਈ। ਸਾਚੇ ਸਾਹਿਬ ਰੱਖਿਆ ਕੰਠ ਲਾਏ ਰਹਾ। ਆਪਣੇ ਜਨ ਪ੍ਰਭ ਆਪ ਰੱਖੇ ਦੁਸ਼ਟ ਦੂਤ ਸਭ ਭਰਮ ਥੱਕੇ। ਬਿਨ ਗੁਰ ਸਾਚੇ ਨਹੀਂ ਜਾਏ ਦੁਖ ਦੇਸ ਦਸੰਤ ਰਹੇ ਤਾਏ। ਕਿਰਤ ਉਨਾ ਕਾ ਮਿਟਸ ਨਾਏ ਉਹ ਆਪਣਾ ਬੀਜਿਆ ਆਪ ਖਾਏ। ਜਨ ਕਾ ਰਖਵਾਲਾ ਆਪ ਸੋਹੇ ਜਨ ਕੋ ਪਹੁੰਚ ਨਾ ਸਕਸ ਕੋਏ। ਪ੍ਰਭ ਦਾਸ ਰਖੇ ਕਾਰ ਜਤਨ ਆਪ ਅਖੰਡ ਪੂਰਨ ਜਾਂ ਕੋ ਪ੍ਰਤਾਪ। ਗੁਣ ਗੋਬਿੰਦ ਨੀਤ ਰਸਨ ਗਾਏ ਨਾਨਕ ਜੀਵੇ ਹਰ ਚਰਨ ਧਿਆਏ। ਬਸੰਤ ਮਹੱਲਾ ਪੰਜਵਾਂ ਗੁਰ ਚਰਨ ਸਰੇਵਤ ਦੁਖ ਗਿਆ ਪਾਰ ਬ੍ਰਹਮ ਪ੍ਰਭ ਕਰੀ ਮਿਆ। ਸਰਬ ਮਨੋਰਥ ਪੂਰਨ ਕਾਮ ਜਪ ਜੀਵੇ ਨਾਨਕ ਰਾਮ ਨਾਮ। ਸਾਰੁਤ ਸੁਭਾਵੀ ਜਿਤ ਹਰ ਚਿਤ ਆਵੇ ਬਿਨ ਸਤਿਗੁਰੂ ਦੀਸੇ ਬਿਰਲਾਤੀ। ਸਾਕਤ ਫਿਰ ਫਿਰ ਆਵੇ ਜਾਵੇ ਰਹਾਉ। ਸੇ ਧਨਵੰਤ ਜਿਨ ਹਰ ਪ੍ਰਭ ਰਾਸ ਕਾਮ ਕ੍ਰੋਧ ਗੁਰ ਸ਼ਬਦ ਨਾਸ। ਭੈ ਬਿਣ ਸੇ ਨਿਰਭੈ ਪਦ ਪਾਇਆ ਗੁਰ ਮਿਲ ਨਾਨਕ ਖਸਮ ਤੇ ਆਇਆ।
ਸਾਧ ਸੰਗਤ ਪ੍ਰਭ ਕੀਓ ਨਿਵਾਸ, ਹਰ ਜਪ ਜਪ ਹੋਈ ਪੂਰਨ ਆਸ, ਜਲ ਥਲ ਮਹੀਅਲ ਰਵ ਆ ਰਹਿਆ, ਜਲ ਥਲ ਮਹੀਅਲ ਰਵ ਰਹਿਆ, ਗੁਰਮਿਲ ਨਾਨਕ ਹਰ ਹਰ ਕਹਿਆ, ਅਸ਼ਟ ਸਿੱਧ ਨਾਮ ਨਿਧ ਇਹ ਕਰਮ ਪ੍ਰਾਪਤ ਜਿਸ ਨਾਮ ਦੇ, ਪ੍ਰਭ ਜਪ ਜਪ ਜੀਵੇ ਤੇਰੇ ਦਾਸ, ਗੁਰਮਿਲ ਨਾਨਕ ਕਮਲ ਪ੍ਰਗਾਸ, ਬਸੰਤ ਮਹੱਲਾ ਪੰਜਵਾਂ ਘਰ ਪਹਿਲਾ, ਇੱਕ ਤੁਕੇ ਕਿਉਂਕਾਰ ਸਤ ਗੁਰ ਪ੍ਰਸਾਦ, ਸਗਲ ਇੱਛਾ ਜਪ ਪੁੰਨੀਆਂ, ਪ੍ਰਭ ਮਿਲੇ ਚਿਰੀ ਵਿਛੁੰਨੀਆਂ, ਤੁਮ ਰਵੋ ਗੋਬਿੰਦੇ ਰਮਣ ਜੋਗ, ਜਿਤ ਰਵਿਆ ਸੁਖ ਸਹਿਜ ਭੋਗ ਰਹਾਉ, ਕਰ ਕਿਰਪਾ ਨਦਰ ਨਿਹਾਲਿਆ, ਆਪਣਾ ਦਾਸ ਆਪ ਸੰਭਾਲਿਆ, ਸੇਜ ਸੁਆਵੀ ਰਸ ਬਣੀ, ਆਏ ਮਿਲੇ ਪ੍ਰਭ ਸੁਖ ਧਣੀ, ਮੇਰਾ ਗੁਣ ਅਵਗਨਾ ਵਿਚਾਰਿਆ, ਪ੍ਰਭ ਨਾਨਕ ਚਰਨ ਪੁਜਾਰਿਆ, ਬਸੰਤ ਮਹੱਲਾ ਪੰਜਵਾਂ, ਕਿਲ ਵਿਖ ਬਿਣਸੇ ਗਾਏ ਗੁਣਾ, ਅਨਦਿਨ ਉਪਜੀ ਸਹਿਜ ਧੁਨਾ, ਮਨ ਮੋਲਿਆ ਹਰ ਚਰਨ ਸੰਗ, ਕਰ ਕਿਰਪਾ ਸਾਧੂ ਜਨ ਪੇਟੇ, ਨਿਤਰਾ ਤੋਂ ਹਰ ਨਾਮ ਰੰਗ ਰਹਾ, ਕਰ ਕਿਰਪਾ ਪ੍ਰਗਟੇ ਗੋਪਾਲ, ਲਾੜ ਲਾਏ ਉਦਾਰੇ ਦੀਨ ਦਿਆਲ, ਇਹ ਮਨ ਹੋਵਾ ਸਾਧੂ ਧੂਰ, ਨਿਤ ਦੇਖੇ ਸਵਾਮੀ ਹਜੂਰ, ਕਾਮ ਕ੍ਰੋਧ ਤ੍ਰਿਸ਼ਨਾ ਗਈ, ਨਾਨਕ ਪ੍ਰਭ ਕਿਰਪਾ ਪਈ, ਬਸੰਤ ਮਹੱਲਾ ਪੰਜਵਾਂ, ਰੋਗ ਮਟਾਹੇ ਪ੍ਰਭੂ ਆਪ, ਬਾਲਕ ਰਾਖੇ ਆਪਣੇ ਕਰਤਾਪ, ਸ਼ਾਂਤ ਸਹਿਜ ਗ੍ਰਹਿ ਸਦ ਬਸੰਤ, ਗੁਰਪੂਰੇ ਕੀ ਚਰਨ ਸਰਣੀ ਆਏ, ਗੁਰਪੂਰੇ ਕੀ ਸਰਣੀ ਆਏ, ਕਲਿਆਣ ਰੂਪ ਜਪ ਹਰ ਹਰ ਮੰਤ ਰਹਾਉ, ਸੋਗ ਸੰਤਾਪ ਕਟੇ ਪ੍ਰਭ ਆਪ, ਗੁਰ ਆਪਣੇ ਕੋ ਨਿਤ ਨਿਤ ਜਾਪ, ਜੋ ਜਨ ਤੇਰਾ ਜਪੇ ਨਾਉ, ਸਭ ਫਲ ਪਾਏ ਨਿਚਲ ਗੁਣ ਗਾਉ, ਨਾਨਕ ਭਗਤਾਂ ਭਲੀ ਰੀਤ, ਸੁਖਦਾਤਾ ਜਪਤੇ ਨਿਤ ਨੀਤ, ਬਸੰਤ ਮਹੱਲਾ ਪੰਜਵਾਂ, ਹੁਕਮਕਾਰ ਕੀਨੇ ਨਿਹਾਲ, ਆਪਣੇ ਸਿਵ ਕੋ ਪਿਆ ਦਿਆਲ, ਗੁਰਪੂਰੇ ਸਭ ਪੂਰਾ ਕੀਆ, ਅੰਮ੍ਰਿਤ ਨਾਮ ਰਿਧ ਮੈਂ ਦੀਆ ਰਹਾਉ, ਕਰਮ ਧਰਮ ਮੇਰਾ ਕਛੂ ਨਾ ਵਿਚਾਰਿਓ, ਬਾਹਾਂ ਪਕਰ ਪਵ ਜਲ ਨਿਸਤਾਰਿਓ, ਪ੍ਰਭ ਕਾਟ ਮੈਲ ਨਿਰਮਲ ਕਰੇ, ਗੁਰਪੂਰੇ ਕੀ ਸਰਣੀ ਪਰੇ, ਆਪ ਕਰੇ ਆਪ ਕਰਨੇ ਹਾਰੇ, ਕਰ ਕਿਰਪਾ ਨਾਨਕ ਉਦਾਰੇ, ਬਸੰਤ ਮਹੱਲਾ ਪੰਜਵਾਂ, ਏਕੇ ਓਂਕਾਰ ਸਤ ਗੁਰ ਪ੍ਰਸਾਦ, ਦੇਖ ਫੂਲ ਫੂਲ ਫੁੱਲੇ, ਅਹੰਗ ਤਿਆਗ ਤਿਆਗੇ, ਚਰਨ ਕਮਲ ਪਾਗੇ, ਤੁਮ ਮਿਲੋ ਪ੍ਰਭ ਸੁਭਾਗੇ, ਹਰ ਚੇਤ ਮਨ ਮੇਰੇ ਰਹਾਉ, ਸੋ ਸਾ ਕੰਨ ਬਾਸ ਕੂਲੇ, ਇਕ ਰਹੇ ਸੂਕ ਕਠੂਲੇ, ਬਸੰਤ ਰੁੱਤ ਆਈ ਪ੍ਰਫੁੱਲਤਾ ਰਹੇ, ਅਬ ਕਲੂ ਆਇਓ ਰੇ, ਇਕ ਨਾਮ ਬਹੁਵ ਬਹੁਵ ਅਨ ਰੁੱਤ ਨਾਹੀ ਨਾਹੀ, ਮਤ ਪਰਮ ਭੂਲੋ ਭੂਲੋ, ਗੁਰ ਮਿਲੇ ਹਰ ਪਾਏ, ਜਿਸਮਸ ਕਹਿ ਲੇਖਾ ਮਨ ਰੁੱਤ ਨਾਮ ਰੇ, ਗੁਣ ਕਹੇ ਨਾਨਕ ਹਰ ਹਰੇ ਹਰ ਹਰੇ, ਬਸੰਤ ਮਹੱਲਾ ਪੰਜਵਾਂ, ਘਰ ਦੂਜਾ ਹਿੰਡੋਲੇ ਕਿਉਂਕਾਰ ਸਤ ਗੁਰ ਪ੍ਰਸਾਦ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ, ਇਨ ਬਿਦ ਪਾਸਾ ਟਾਲੋ ਵੀਰ, ਗੁਰਮੁਖ ਨਾਮ ਜਪੋ ਦਿਨ ਰਾਤੀ, ਅੰਤ ਕਾਲ ਨਹਿ ਲਾਗੇ ਪੀਰ, ਰਹਾਉ ਕਰਮ ਧਰਮ ਤੁਮ, ਚੌਪੜ ਸਾਜੋ ਸਤ ਕਰੋ ਤੁਮ ਸਾਰੀ, ਕਾਮ ਕ੍ਰੋਧ ਲੋਭ ਮੋਹ ਜੀਤੋ, ਐਸੀ ਖੇਲ ਹਰ ਪਿਆਰੀ, ਉਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਅਰਾਧੇ, ਵਿਖੜੇ ਦਾਉ ਲੰਘਾਵੇ ਮੇਰਾ ਸਤਿਗੁਰ, ਸੁਖ ਸਹਿਜ ਸੇਤੀ ਕਰ ਜਾਤੇ, ਹਰ ਆਪੇ ਖੇਲੇ ਆਪੇ ਦੇਖੇ, ਹਰ ਆਪੇ ਰਚਨ ਰਚਾਇਆ, ਜਾਂ ਨਾਨਕ ਗੁਰਮੁਖ ਜੋ ਨਰ ਖੇਲੇ, ਸੋ ਜਣਬਾਜੀ ਕਰ ਆਇਆ, ਬਸੰਤ ਮਹੱਲਾ ਪੰਜਵਾਂ, ਹਿੰਡੋਲ ਤੇਰੀ ਕੁਦਰਤ ਤੂੰ ਹੈ ਜਾਣੇ, ਅਵਨਾ ਦੂਜਾ ਜਾਣੇ, ਜਿਸ ਨੂੰ ਕਿਰਪਾ ਕਰੇ ਮੇਰੇ ਪਿਆਰੇ, ਸੋਈ ਤੁਝੇ ਪਛਾਣੇ,
तेरिया भगतां को बलहारा थान सुहावा सदा प्रभ तेरा रंग तेरे अपारा रहा।